ਨਾ ਪਛਤਾਵਾ ਕਰਦੇ। ਸਾਨੂੰ ਪਹਿਲਾਂ ਪਤਾ ਹੁੰਦਾ ਆਪਾਂ ਇਹਦੀ ਮਦਦ ਨਾ ਕਰਦੇ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਇਸ ਪਾਸੇ ਜਿਹੜਾ ਸੀ ਔਰ ਇਸ ਮਦਦ ਵਾਲੇ ਪਾਸੇ ਜਾਣਾ ਨਹੀਂ ਸੀ। ਹੁਣ ਪਛਤਾਵਾ ਕਰ ਰਹੇ ਹਾਂ ਵੀ ਇਹਦੀ ਮਦਦ ਕਿਉਂ ਕੀਤੀ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਇਨਸਾਨ ਦੇ ਵਿੱਚ ਗੁਣ ਹੈ ਕਿ ਜੀਵਨ ਦੇ ਅੰਦਰ ਇਨਸਾਨ ਇਸ ਗੱਲ ਦਾ ਨਿਰਣਾ ਕਰਦਾ, ਫਿਤਰਤ ਰੱਖਦਾ ਹੈ ਕਿ ਇਹ ਦਾਤ ਦੇ ਕੇ ਮੈਂ ਮਨ ਵਿੱਚ ਪਛਤਾਵਾ ਧਾਰਨ ਕਰਦਾ ਹਾਂ। ਪਾਤਸ਼ਾਹ ਜੀ ਕਹਿਣ ਲੱਗੇ ਪਰ ਕਰਤਾ ਪੁਰਖ ਜਿਹੜਾ ਹੈ ਉਹ ਦੇ ਕੇ ਪਛਤਾਵਾ ਨਹੀਂ ਕਰਦਾ। ਕਦੀ ਉਹਦੇ ਜੀਵਨ ਦੇ ਵਿੱਚੋਂ ਜਿਹੜੀ ਦਾਤ ਹੈ ਉਹ ਦਾਤ ਦੇ ਕੇ ਕਦੀ ਪਛਤਾਵੇ ਦੇ ਵਿੱਚ ਨਹੀਂ ਆਉਂਦਾ। ਮਹਾਰਾਜ ਜੀ ਨੇ ਇਸੇ ਕਰਕੇ ਕਿਹਾ ਕਿ ਕਰਤਾ ਪੁਰਖ ਜਿਹੜਾ ਹੈ ਉਹਦੇ ਦਰ ਦੀ ਇਹ ਖੇਡ ਹੈ। ਗੁਰਮੁਖੋ ਪਾਤਸ਼ਾਹ ਜੀ ਕਹਿਣ ਲੱਗੇ ਹਰ ਕੀ ਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਮਹਾਰਾਜ ਕਹਿਣ ਲੱਗੇ ਉਹ ਆਪਣੇ ਦਰ ਤੋਂ ਵਡਿਆਈਆਂ ਦਿੰਦਾ ਹੈ ਪਰ ਦੇ ਕੇ ਪਛਤਾਵਾ ਨਹੀਂ ਕਰਦਾ, ਪਛਤਾਉਂਦਾ ਨਹੀਂ ਹੈ। ਭਾਵੇਂ ਇਨਸਾਨ ਉਹਦੀ ਗੱਲ ਮੰਨੇ ਨਾ ਮੰਨੇ, ਉਹਦੇ ਦਰ 'ਤੇ ਪ੍ਰਵਾਨ ਚੜ੍ਹੇ ਨਾ ਚੜ੍ਹੇ, ਪਰ ਸਤਿਗੁਰੂ ਕਹਿਣ ਲੱਗੇ ਉਹ ਇੱਕ ਵਾਰੀ ਦਾਤ ਦੇ ਦਿੰਦਾ ਪਰ ਦਾਤ ਦੇ ਕੇ ਫਿਰ ਪਛਤਾਵਾ ਨਹੀਂ ਕਰਦਾ ਵੀ ਮੈਨੂੰ ਕਿਉਂ ਦੇ ਦਿੱਤੀ, ਇਹ ਦਾਤ ਕਿਉਂ ਦਿੱਤੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਜੀਵਨ ਵਿੱਚ ਨਿਰਣਾ ਕਰਦਿਆਂ ਸਮਝਾਉਂਦੇ ਕਿ ਹਰ ਕੀਆ ਸਦਾ ਸਦਾ ਵਡਿਆਈਆਂ। ਕਹਿੰਦੇ ਨੇ ਉਸ ਕਰਤੇ ਪੁਰਖ ਦੀਆਂ ਵਡਿਆਈਆਂ ਵਿੱਚ ਕਮੀ ਨਹੀਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ, ਸਾਈ ਕਾਰ ਕਮਾਵਨੀ ਤੁਰ ਛੋਡੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜੇ ਤਿਸੈ ਰਜਾਏ। ਮਹਾਰਾਜ ਕਹਿਣਗੇ ਉਹਦੀਆਂ ਵਡਿਆਈਆਂ ਬਹੁਤ ਨੇ। ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਉਹ ਕਰਤਾ ਪੁਰਖ ਹਰ ਕੀ ਆ ਸਦਾ ਸਦਾ ਵਡਿਆਈਆਂ, ਉਹਦੀ ਵਡਿਆਈ ਹੈ। ਮਹਾਰਾਜ ਕਹਿਣਗੇ ਹਰ ਕੀ ਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹ ਕਦੀ ਦਾਤ ਦੇ ਕੇ ਪਛਤਾਵਾ ਨਹੀਂ ਕਰਦਾ। ਗੁਰੂ ਕੋ ਜਿਹੜੀ ਦਾਤ ਉਹਨੇ ਦੇ ਦਿੱਤੀ ਫਿਰ ਸੱਚ ਹੈ ਉਹਦੀ ਦਾਤ ਨੂੰ ਪ੍ਰਾਪਤ ਕਰਨ ਵਾਲਾ ਕਦੀ ਆਪਣੇ ਜੀਵਨ ਦੇ ਵਿੱਚ ਕਦੀ ਕਿਸੇ ਰੂਪ ਦੇ ਵਿੱਚ ਫਿਰ ਖੁਆਰ ਨਹੀਂ ਹੁੰਦਾ। ਇਹ ਗੱਲ ਮੈਂ ਆਪ ਜੀ ਦੇ ਸਨਮੁਖ ਪਤਾ ਨਹੀਂ ਪਹਿਲਾਂ ਇਹਨਾਂ ਦੀਵਾਨਾਂ ਵਿੱਚ ਸਾਂਝੀ ਕੀਤੀ ਜਾਂ ਨਹੀਂ। ਜਿਹੜਾ ਵਾਕੇ ਜਪਣਾ ਸ਼ੁਰੂ ਕਰਦਾ ਇਸ ਗੱਲ ਨੂੰ ਸਮਝਣ ਵਾਸਤੇ ਇਕਾਗਰਤਾ ਬੜੀ ਜ਼ਰੂਰੀ ਹੈ। ਇਸ ਗੱਲ ਦਾ ਨਿਰਣਾ ਆਪ ਜੀ ਜ਼ਰੂਰ ਕਰਿਓ ਕਿ ਜਿਸ ਸੰਬੰਧ ਦੇ ਵਿੱਚ ਆਪਾਂ ਸਮੁੱਚੇ ਰੂਪ ਦੇ ਵਿੱਚ ਇਕਾਗਰਤਾ ਸਹਿਤ ਬੈਠੇ ਹਾਂ, ਇਹ ਗੱਲ ਦਾ ਨਿਰਣਾ ਕਰਨਾ ਕਿ ਸਤਿਗੁਰੂ 'ਤੇ ਭਰੋਸਾ ਅਤੇ ਯਕੀਨ ਬਹੁਤ ਵੱਡੀ ਤਾਕਤ ਹੈ। ਉਹ ਦਾਤ ਦੇ ਕੇ ਪਛਤਾਉਂਦਾ ਨਹੀਂ, ਪਰ ਜਿਹਨੂੰ ਦਾਤ ਮਿਲਦਾ ਫਿਰ ਉਹ ਅਕਿਰਤ ਘਣ ਵੀ ਨਹੀਂ ਹੁੰਦਾ। ਜਿਹਨੂੰ ਉਹਨੇ ਵਡਿਆਈ ਦੇ ਦਿੱਤੀ ਗੁਰਮੁਖੋ, ਉਹ ਬੰਦਾ ਇਹ ਨਹੀਂ ਕਿ ਜਿਹਨੂੰ ਕਰਤੇ ਪੁਰਖ ਨੇ ਵਡਿਆਈ ਦਿੱਤੀ ਉਹਦੇ ਅੰਦਰ ਯੋਗਤਾ ਨਹੀਂ, ਜਿਹਨੂੰ ਉਹਨੇ ਵਡਿਆਈ ਦੇ ਦਿੱਤੀ ਫਿਰ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰ। ਜਪਣ ਕਰਕੇ ਮਤਲਬ ਕੀ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਬਗਦਾਦ ਗਏ। ਇੱਕ ਪੁਸਤਕ ਲਿਖੀ ਗਈ ਹੈ, ਜਿਸ ਪੁਸਤਕ ਨੂੰ ਅੱਜ ਦੇ ਨਾਮ ਨਾਲ ਸਪਸ਼ਟ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਕਿ ਸਿਆਤੂ ਵਾ ਬਾਬਾ ਨਾਨਕ। ਸਰਦਾਰ ਪ੍ਰਿਥੀਪਾਲ ਸਿੰਘ ਹੋਣਾ ਨੇ ਔਰ ਉਹਦਾ ਅਨੁਵਾਦ ਕੀਤਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਜਿਸ ਦੇ ਉੱਪਰ ਕਰਤਾ ਪੁਰਖ ਆਪ ਪ੍ਰਸੰਨ ਹੋ ਜਾਏ ਵਡਿਆਈ ਦਿੰਦਾ, ਵਡਿਆਈ ਦੇ ਕੇ ਪਛਤਾਵਾ ਨਹੀਂ। ਗੁਰੂ ਨਾਨਕ ਸਾਹਿਬ ਬਗਦਾਦ ਗਏ। ਬਗਦਾਦ ਦੀ ਧਰਤੀ 'ਤੇ ਆਪ ਜੀ ਨੂੰ ਪਤਾ ਜੋ ਹੋਇਆ, ਮਹਾਰਾਜ ਜੀ ਨੂੰ ਬੰਨਿਆ ਵੀ ਗਿਆ ਅਤੇ ਬੰਨ ਕੇ ਪੱਥਰ ਮਾਰਨ ਦਾ ਹੁਕਮ ਵੀ ਪੀਰ ਦਸਤਗੀਰ ਵਰਗਿਆਂ ਵੱਲੋਂ ਕੀਤਾ ਗਿਆ। ਪਰ ਮਹਾਰਾਜ ਜੀ ਦੇ ਇਸ ਕਰਕੇ ਵੀ ਉਹਨਾਂ ਨੇ ਕੀਰਤਨ ਕੀਤਾ। ਬਗਦਾਦ ਵਿੱਚ ਕੀਰਤਨ ਦੀ ਮਨਾਹੀ ਸੀ, ਭਾਵ ਸੰਗੀਤ ਵਾਦਨ ਨਹੀਂ ਸੀ ਕੀਤਾ ਜਾ ਸਕਦਾ। ਪਰ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਸੰਤੁਸ਼ਟੀ ਦਿੱਤੀ ਦਸਤਗੀਰ ਨੂੰ, ਔਰ ਦਸਤਗੀਰ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੀਰਤਨ ਦਾ ਰਸੀਆ ਬਣਿਆ, ਮਹਾਰਾਜ ਜੀ ਦਾ ਪ੍ਰੇਮੀ ਬਣਿਆ। ਜਦੋਂ ਬਗਦਾਦ ਰਹੇ ਨਾ ਮਹਾਰਾਜ, ਇਤਿਹਾਸ ਕਹਿੰਦਾ ਵੀ ਸਤਿਗੁਰੂ ਦੀ ਉੱਥੇ ਕੀਰਤਨ ਕਰਦੇ ਅਤੇ ਕੀਰਤਨ ਕਰਦਿਆਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
ਬੜੇ ਪ੍ਰੇਮ ਅਤੇ ਬੜੇ ਪਿਆਰ ਦੇ ਵਿੱਚ ਜਦੋਂ ਬੈਠਦੇ ਬੇਅੰਤ ਸੰਗਤਾਂ ਦੂਰੋਂ ਦੂਰੋਂ ਸੁਣ ਕੇ ਕੀਰਤਨ ਇਕਾਗਰ ਹੁੰਦੀਆਂ। ਇੱਥੇ ਇੱਕ ਕਾਜੀ ਬੈਠਦਾ ਹੈ ਜਿਹਦਾ ਨਾਮ ਹੈ ਤਾਜਦੀਨ। ਇਹ ਤਾਜਦੀਨ ਦਾ ਅੱਖੀਂ ਡਿੱਠਾ ਹਾਲ ਜਿਹੜਾ ਉਹਨੇ ਕਿਤਾਬਚੇ ਦੇ ਵਿੱਚ ਆਪਣੀਆਂ ਲਿਖਤਾਂ ਵਿੱਚ ਦਰਜ ਕੀਤਾ। ਤਾਜਦੀਨ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੀਰ ਬਣ ਕੇ ਬਗਦਾਦ ਵਿੱਚ ਆਏ, ਜਿਨ੍ਹਾਂ ਨੇ ਬਹੁਤ ਬਖਸ਼ਿਸ਼ਾਂ ਵਰਤਾਈਆਂ। ਸਤਿਗੁਰੂ ਸਾਹਿਬ ਜੀ ਦਾ ਕੀਰਤਨ ਸੁਣਨ ਵਾਸਤੇ ਇੱਕ ਬੀਬੀ ਆਉਂਦੀ ਹੈ, ਰੋਜ਼ਾਨਾ ਕੀਰਤਨ ਸੁਣਦੀ ਹੈ ਅਤੇ ਕੀਰਤਨ ਸੁਣਨ ਤੋਂ ਬਾਅਦ ਉਹ ਪਿੱਛੇ ਹੀ ਬੈਠਦੀ ਅਤੇ ਪਿੱਛੇ ਹੀ ਉੱਠ ਕੇ ਚਲੀ ਜਾਂਦੀ। ਏਡੇ ਪਿਆਰ ਵਿੱਚ ਉਹ ਬੈਠਦੀ। ਇਹਦਾ ਜਿਹੜਾ ਪਤੀ ਸੀ ਇਹ ਮਿਸ਼ਰ ਵਿੱਚ ਵਪਾਰ ਕਰਨ ਜਾਂਦਾ ਸੀ, ਇਹਦਾ ਨਾਮ ਸੀ ਜਾਜਾ ਗੁਲਾਮ ਅਤੇ ਬੀਬੀ ਦਾ ਨਾਮ ਸੀ ਬੀਬੀ ਸਲੀਮਾ। ਹੁਣ ਜਿਹੜਾ ਜਾਜਾ ਗੁਲਾਮ ਸੀ ਨਾ ਇਹ ਵੱਡਾ ਵਪਾਰੀ ਸੀ ਅਤੇ ਜਿਹੜੀ ਬੀਬੀ ਸਲੀਮਾ ਸੀ, ਬੀਬੀ ਸਲੀਮਾ ਗੁਰੂ ਨਾਨਕ ਸਾਹਿਬ ਜੀ ਦਾ ਕੀਰਤਨ ਸੁਣਦੀ ਅਤੇ ਇੱਧਰ ਜਿਹੜਾ ਜਾਜਾ ਗੁਲਾਮ ਸੀ ਇਹਨੂੰ ਜਿਹੜਾ ਸੀ ਇਹਦੇ ਦੋਸਤਾਂ ਮਿੱਤਰਾਂ ਆਂਢ ਗੁਆਂਢ ਦੇ ਲੋਕਾਂ ਨੇ ਕਿਹਾ ਵੀ ਵੇਖ ਤੂੰ ਤਾਂ ਵਪਾਰ ਕਰਨ ਚਲਾ ਜਾਂਦਾ ਪਰ ਤੇਰੇ ਪਿੱਛੋਂ ਤੇਰੀ ਪਤਨੀ ਫਕੀਰਾਂ ਦਾ ਸਰੋਂਦ ਸੁਣਨ ਵਾਸਤੇ ਜਾਂਦੀ ਹੈ, ਸੰਗੀਤ ਸੁਣਨ ਵਾਸਤੇ ਜਾਂਦੀ ਹੈ, ਤੈਨੂੰ ਦੱਸਦੀ ਨਹੀਂ ਅਤੇ ਥੋੜ੍ਹਾ ਜਿਹਾ ਤੂੰ ਗੌਰ ਕਰ, ਥੋੜ੍ਹਾ ਜਿਹਾ ਉਹਨੂੰ ਝਿੜਕ ਕੇ ਘਰ ਬਿਠਾ, ਇਹ ਨਾ ਹੋਵੇ ਕਿ ਉਹ ਫਕੀਰਾਂ ਦੇ ਨਾਲ ਔਰ ਇੰਨਾ ਗੂੜਾ ਜਿਹੜਾ ਹੈ ਉਹ ਰਿਸ਼ਤਾ ਬਣਾ ਲਏ ਕਿ ਆਪ ਵੀ ਫਕੀਰਾਨਾ ਬਿਰਤੀ ਧਾਰਨ ਕਰ ਲਏ, ਇਹ ਨਾ ਹੋਵੇ। ਇਸ ਕਰਕੇ ਧਿਆਨ ਧਾਰਨ ਕਰ ਆਪਣੇ ਪਰਿਵਾਰ ਵੱਲ। ਉਹਨੂੰ ਗੁੱਸਾ ਸੀ ਮਨ ਵਿੱਚ ਪਰ ਹਾਲਾਤ, ਸਤਿਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵਕਤ ਰੋਜ਼ਾਨਾ ਉਸ ਬੀਬੀ ਨੂੰ ਕੀਰਤਨ ਸੁਣਦਿਆਂ ਵੇਖਦੇ ਸੀ, ਅੱਜ ਜਾਜਾ ਗੁਲਾਮ ਘਰ ਆਇਆ ਹੈ, ਘਰ ਆ ਗਿਆ ਅਤੇ ਘਰ ਆਣ ਕੇ ਇਹਦੇ ਮਨ ਵਿੱਚ ਗੁੱਸਾ ਹੈ ਬਹੁਤ ਜ਼ਿਆਦਾ ਵੀ ਮੇਰੀ ਪਤਨੀ ਆਵੇ ਸੀ, ਕਿਉਂਕਿ ਉਹਨੇ ਅੱਖੀਂ ਵੇਖ ਲਿਆ ਵੀ ਮੈਂ ਘਰ ਆ ਗਿਆ ਅਤੇ ਪਤਨੀ ਘਰ ਨਹੀਂ ਹੈ। ਜਦੋਂ ਉਹਨੇ ਵੇਖਿਆ ਵੀ ਹੁਣ ਅੱਜ ਤਾਂ ਮੈਂ ਅੱਖੀਂ ਦੇਖ ਲਿਆ ਸਾਰਾ ਕੁਝ, ਜਦੋਂ ਇੱਧਰੋਂ ਬੀਬੀ ਸਲੀਮਾ ਨੇ ਗੁਰੂ ਨਾਨਕ ਸਾਹਿਬ ਜੀ ਦਾ ਕੀਰਤਨ ਭਾਈ ਮਰਦਾਨਾ ਰਬਾਬ ਦੇ ਨਾਲ ਧੁਨ ਮਿਲਾ ਰਹੇ ਸੀ, ਗੁਰੂ ਨਾਨਕ ਸਾਹਿਬ ਬਾਣੀ ਦਾ ਕੀਰਤਨ ਕਰ ਰਹੇ ਸੀ, ਇੱਥੇ ਫਿਰ ਇਤਿਹਾਸ ਕਹਿੰਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸਮਾਪਤ ਕੀਤਾ ਅਤੇ ਸਮਾਪਤ ਕਰਦਿਆਂ ਸਾਰ ਅੱਜ ਮਹਾਰਾਜ ਜੀ ਨੇ ਉਸ ਬੀਬੀ ਸਲੀਮਾ ਨੂੰ ਕੋਲ ਸੱਦਿਆ। ਉਸ ਬੀਬੀ ਸਲੀਮਾ ਨੂੰ ਕੋਲ ਸੱਦ ਕੇ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸਿਰ 'ਤੇ ਹੱਥ ਰੱਖਿਆ ਉਸ ਬੀਬੀ ਦੇ। ਸਿਰ 'ਤੇ ਹੱਥ ਰੱਖਣ ਤੋਂ ਬਾਅਦ ਇੱਕੋ ਗੱਲ ਆਖਿਆ, ਸਲੀਮਾ ਤੇਰੇ 'ਤੇ ਖੁਦਾ ਦੀ ਰਹਿਮਤ ਹੈ, ਅੱਜ ਜੋ ਕੁਝ ਤੇਰੇ ਨਾਲ ਵਰਤੇਗਾ ਜਰ ਲਈ ਜੇ ਬਰਦਾਸ਼ਤ ਕਰ ਲਏਂਗੀ, ਤੇਰੇ ਘਰ ਦੇ ਵਿੱਚ ਕਮੀ ਕਿਸੇ ਗੱਲ ਦੀ, ਸ਼ਾਂਤ ਰਹੀ। ਮਹਾਰਾਜ ਨੇ ਸਿਰ 'ਤੇ ਹੱਥ ਰੱਖ ਦਿੱਤਾ। ਬੀਬੀ ਸਲੀਮਾ ਘਰ ਗਈ, ਇਹਨੂੰ ਨਹੀਂ ਪਤਾ ਵੀ ਮੇਰਾ ਸਾਹਮਣੇ ਜਾਂਦਿਆਂ ਔਰ ਪਰਿਵਾਰ ਦਾ ਵਿਵਹਾਰ ਕੀ ਹੋਏਗਾ। ਬੀਬੀ ਸਲੀਮਾ ਨਿਗਾਹ ਨੀਵੀਂ ਅੰਦਰ ਸਿਮਰਨ ਪਿਆ ਚੱਲਦਾ ਹੈ, ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਪ੍ਰਵੇਸ਼ ਕੀਤੀ ਅਤੇ ਜਾਜਾ ਗੁਲਾਮ ਪਤੀ ਅੰਦਰ ਬੈਠਾ ਹੈ। ਜਾਜਾ ਗੁਲਾਮ ਅੰਦਰ ਬੈਠਾ ਹੈ, ਉਹਨੇ ਉਸ ਵੇਲੇ ਬੜੀ ਰੋਹ ਦੀ ਕ੍ਰੋਧ ਦੀ ਆਵਾਜ਼ ਵਿੱਚ ਕਿਹਾ, ਆ ਗਈ ਹੈ ਫਕੀਰਾਂ ਦਾ ਸਰੋਂਦ ਸੁਣ ਕੇ, ਸੰਗੀਤ ਸੁਣ ਕੇ, ਮੈਂ ਘਰ ਨਹੀਂ ਹੁੰਦਾ ਪਰ ਤੂੰ ਪਤਾ ਨਹੀਂ ਕਿਸ ਪਾਸੇ ਚਲੀ ਜਾਂਦੀ ਹੈ। ਉਸ ਵਕਤ ਜਦੋਂ ਝਿੜਕਣ ਲੱਗਾ ਅਤੇ ਬੀਬੀ ਸਲੀਮਾ ਦੇ ਲਬਦ ਸਨ, ਉਹ ਕਹਿੰਦੀ ਬਾਕੀ ਦੀ ਗੱਲ ਛੱਡੋ, ਜਿਹੜਾ ਤੁਹਾਡੇ ਕੋਲੋਂ ਮਿਸ਼ਰ ਵਿੱਚ ਬੰਦਾ ਕਤਲ ਹੋ ਗਿਆ ਸੀ ਉਹਦਾ ਕੀ ਬਣਿਆ। ਇਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਕਹਿਣ ਲੱਗਾ ਵੀ ਕਿਹੜਾ ਬੰਦਾ? ਆਖਿਆ ਬਾਕੀ ਦੀ ਗੱਲ ਛੱਡੋ, ਮੈਨੂੰ ਦੱਸੋ ਜਿਹੜਾ ਤੁਹਾਡੇ ਕੋਲੋਂ ਮਿਸ਼ਰ ਵਿੱਚ ਬੰਦਾ ਕਤਲ ਹੋ ਗਿਆ ਸੀ ਉਹ ਬੰਦਾ ਉਹਦਾ ਕੀ ਬਣਿਆ, ਮੈਨੂੰ ਦੱਸੋ। ਪਤਾ ਤਾਂ ਸੀ, ਉਹ ਸੁਣਨਾ ਚਾਹੁੰਦੀ ਸੀ। ਉਹਨੇ ਕਿਹਾ ਤੈਨੂੰ ਕਿਵੇਂ ਪਤਾ? ਉਹਨੇ ਕਿਹਾ ਮੈਨੂੰ ਸੱਚ ਦੱਸ ਦਿਓ ਜੋ ਕੁਝ ਵੀ ਹੈ। ਉਹਨੇ ਕਿਹਾ ਵੀ ਇਹਦੇ ਅੰਦਰ ਦੀ ਗੱਲ, ਇੱਥੇ ਤਾਂ ਪਿੰਡ ਵਿੱਚ ਵੀ ਗੱਲ ਕਿਸੇ ਨੂੰ ਪਤਾ ਨਹੀਂ। ਉਹਨੇ ਕੋਲ ਬਿਠਾਇਆ
ਕਿ ਤੈਨੂੰ ਕਿਵੇਂ ਪਤਾ? ਆਖਿਆ ਜਿਸ ਬਾਬੇ ਦੇ ਕੀਰਤਨ ਵਿੱਚ ਮੈਂ ਬੈਠਦੀ ਹਾਂ ਮੈਨੂੰ ਪਤਾ ਹੈ, ਮੈਨੂੰ ਦੱਸੋ। ਉਹਨੇ ਫਿਰ ਕੋਲ ਬਿਠਾ ਲਿਆ, ਆਖਿਆ ਸਲੀਮਾ ਜਿਸ ਦਿਨ ਮੈਂ ਘਰੋਂ ਵਪਾਰ ਕਰਨ ਗਿਆ ਊਠ 'ਤੇ ਸਮਾਨ ਲੱਦਿਆ ਸੀ ਅਤੇ ਊਠ 'ਤੇ ਸਮਾਨ ਲੱਦ ਕੇ ਜਿਸ ਵੇਲੇ ਮੈਂ ਮਿਸ਼ਰ ਵਿੱਚ ਪਹੁੰਚਿਆ ਇੱਥੇ ਮੇਰਾ ਊਠ ਖਰਬੂਜਿਆਂ ਦੇ ਖੇਤ ਵਿੱਚ ਚਲਾ ਗਿਆ, ਖਰਬੂਜੇ ਖਾਣੇ ਸ਼ੁਰੂ ਕਰ ਦਿੱਤੇ। ਖਰਬੂਜਿਆਂ ਦੇ ਖੇਤ ਦੇ ਮਾਲਕ ਨੇ ਪੱਥਰ ਫੜਿਆ ਨੁਕੀਲਾ, ਮੇਰੇ ਊਠ ਦੇ ਮੱਥੇ ਵਿੱਚ ਮਾਰਿਆ, ਉਹਦੇ ਟਿਕਾਣੇ ਲੱਗਾ, ਊਠ ਦੀ ਮੌਤ ਹੋ ਗਈ। ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਊਠ ਦੁਬਾਰਾ ਨਹੀਂ ਉੱਠਿਆ। ਮੈਨੂੰ ਗੁੱਸਾ ਚੜਿਆ, ਮੈਂ ਉਹੀ ਪੱਥਰ ਫੜਿਆ ਅਤੇ ਊਠ ਨੂੰ ਮਾਰਨ ਵਾਲੇ ਕਿਸਾਨ ਦੇ ਮੱਥੇ ਵਿੱਚ ਮਾਰਿਆ, ਉਹਦੇ ਵੀ ਟਿਕਾਣੇ ਲੱਗਾ, ਉਹਦੀ ਮੌਤ ਹੋ ਗਈ। ਪਰ ਮਿਸ਼ਰ ਵਿੱਚ ਇੱਕ ਨਿਯਮ ਸੀ ਕਿ ਮੌਤ ਦੇ ਬਦਲੇ ਮੌਤ। ਉਸ ਵਕਤ ਉਹਨੇ ਕਿਹਾ ਮੈਨੂੰ ਫੜ ਲਿਆ ਗਿਆ, ਮਿਸ਼ਰ ਵਿੱਚ ਮੈਨੂੰ ਫੜ ਕੇ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਹੜੀ ਅਦਾਲਤ ਉਸ ਵੇਲੇ ਧਾਰਮਿਕ ਆਗੂ ਲਾਉਂਦੇ ਸੀ, ਉਸ ਅਦਾਲਤ ਵਿੱਚ ਮੈਨੂੰ ਪੇਸ਼ ਕੀਤਾ ਗਿਆ। ਸਲੀਮਾ ਜਦੋਂ ਮੈਂ ਅਦਾਲਤ ਵਿੱਚ ਗਿਆ ਅਤੇ ਸਾਹਮਣੇ ਉਸ ਮਰੇ ਹੋਏ ਇਨਸਾਨ ਦਾ ਪਰਿਵਾਰ ਖਲੋਤਾ ਸੀ ਅਤੇ ਉਹ ਪਰਿਵਾਰ ਦੇ ਸਾਹਮਣੇ ਉਸ ਵਿਅਕਤੀ ਨੇ ਜਦੋਂ ਐਲਾਨ ਕੀਤਾ ਜਿਹਨੇ ਜੱਜਮੈਂਟ ਦੇਣੀ ਸੀ, ਉਸ ਵਕਤ ਜਿਹੜਾ ਵਿਅਕਤੀ ਉੱਥੇ ਫੈਸਲੇ ਵਿੱਚ ਬੈਠਾ ਸੀ ਉਹਨੇ ਕਿਹਾ ਵੀ ਜਾਜਾ ਗੁਲਾਮ ਮੌਤ ਦੇ ਬਦਲੇ ਮੌਤ ਹੈ, ਤੂੰ ਇਹਨਾਂ ਦਾ ਬੰਦਾ ਮਾਰਿਆ ਹੈ, ਤੈਨੂੰ ਜਿਉਂਦੇ ਨਹੀਂ ਛੱਡਾਂਗੇ। ਉਹਨੇ ਕਿਹਾ ਜੀ ਕੋਈ ਰਸਤਾ, ਮੇਰੀ ਬੇਨਤੀ, ਮੈਂ ਜਾਣ ਕੇ ਨਹੀਂ ਕੁਝ ਕੀਤਾ, ਮੇਰਾ ਊਠ ਮਾਰਿਆ ਗਿਆ, ਮੈਨੂੰ ਦੱਸੋ ਮੈਂ ਕੀ ਕਰ ਸਕਦਾ। ਪਰਿਵਾਰ ਨਾਲ ਸਲਾਹ ਕੀਤੀ, ਉਹਨਾਂ ਕਿਹਾ ਵੀ ਜੇ ਤੂੰ ਇੰਨੀ ਰਕਮ ਅਦਾ ਕਰਦਾ, ਪੈਸੇ ਦੇ ਦੇ ਇਹਨੇ, ਤਾਂ ਪਰਿਵਾਰ ਦੇ ਨਾਲ ਗੱਲ ਕੀਤੀ ਜਾ ਸਕਦੀ। ਉਹਨੇ ਕਿਹਾ ਮੈਂ ਜਿੰਨੇ ਪੈਸੇ ਕਹੋਗੇ ਦੇ ਦਿਆਂਗਾ, ਮੇਰੀ ਮੌਤ ਦੀ ਸਦਾ ਮਾਫ਼ ਕਰ ਦੇ। ਇੰਨੇ ਚਿਰ ਨੂੰ ਕਹਿੰਦਿਆ ਕਿ ਉਹਨਾਂ ਨੇ ਫੈਸਲਾ ਕੀਤਾ ਇੰਨੇ ਪੈਸੇ ਚਾਹੀਦੇ। ਜਾਜਾ ਗੁਲਾਮ ਕਹਿੰਦਾ ਮੈਂ ਮੰਨ ਗਿਆ ਵੀ ਮੈਂ ਜਿੰਨੇ ਪੈਸੇ ਨੇ ਤੁਸੀਂ ਮੰਗੋ ਮੈਂ ਦੇ ਦਿਆਂਗਾ। ਕਹਿੰਦੇ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ। ਉਹਨਾਂ ਕਿਹਾ ਪਰ ਤੈਨੂੰ ਪਿੰਡ ਤਾਂ ਜਾਣ ਦਿਆਂਗੇ ਜੇ ਇੱਥੇ ਇੱਕ ਆਪਣਾ ਸਾਖੀ ਖਿਲਾਰ ਕੇ ਜਾਏਗਾ, ਜਿਹੜੀ ਜਿਹੜਾ ਤੇਰੀ ਗਵਾਹੀ ਭਰੇ ਉਹ ਇੱਥੇ ਖਿਲਾਰ ਕੇ ਜਾਏਗਾ, ਤਾਂ ਜਿਹੜਾ ਹੈ ਔਰ ਅਸੀਂ ਤੈਨੂੰ ਜਾਣ ਦਿਆਂਗੇ। ਪਰ ਕਹਿੰਦੇ ਉੱਥੇ ਇੱਕ ਚਿੱਟੇ ਰੰਗ ਦਾ ਦਾੜਾ ਦਗਦਾ ਕਰਦਾ ਹੋਇਆ ਚਿਹਰਾ, ਪਤਾ ਨਹੀਂ ਕੋ ਰੱਬ ਦਾ ਪਿਆਰਾ ਖੁਦਾ ਦੇ ਨੇੜੇ ਸੀ, ਉਹਨੇ ਆਣ ਕੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਜਾਜਾ ਗੁਲਾਮ ਜਾ ਮੈਂ ਤੇਰੀ ਗਵਾਹੀ ਵਿੱਚ ਖਲੋਤਾ ਹਾਂ, ਜਾ ਤੂੰ ਘਰੋਂ ਪੈਸੇ ਲੈ ਕੇ ਆ, ਜਿੰਨੇ ਚਿਰ ਪੈਸੇ ਨਹੀਂ ਲੈ ਕੇ ਆਏਗਾ ਉਨਾ ਚਿਰ ਮੈਂ ਇੱਥੇ ਖਲੋਤਾ। ਇਹਨੇ ਕਿਹਾ ਵੀ ਕਈ ਦਿਨ ਲੱਗ ਜਾਣਗੇ। ਉਹਨੇ ਕਿਹਾ ਤੂੰ ਪਰਵਾਹ ਨਾ ਕਰ, ਮੈਂ ਇੱਥੇ ਹਾਂ, ਉਹਨੇ ਦਿਨ ਮੈਂ ਇੱਥੇ ਬੈਠਾਂਗਾ। ਅਤੇ ਉਸ ਵਕਤ ਜਾਜਾ ਗੁਲਾਮ ਕਹਿੰਦਾ ਵੀ ਮੈਨੂੰ ਤੁਰਨ ਲੱਗਿਆ ਨੂੰ ਉਹ ਜਿਹੜਾ ਫੈਸਲਾ ਕਰ ਰਿਹਾ ਸੀ ਵਿਅਕਤੀ, ਉਹਨੇ ਕਿਹਾ ਵੀ ਵੇਖ ਜੇ ਤੂੰ ਇੱਕ ਦਿਨ ਵੀ ਲੇਟ ਹੋ ਗਿਆ ਪਹੁੰਚਿਆ ਨਾ, ਜਿਹੜਾ ਤੇਰਾ ਸਾਖੀ ਖਲੋਤਾ ਹੈ ਮੌਤ ਦੀ ਸਜ਼ਾ ਇਹਨੂੰ ਦਿੱਤੀ ਜਾਏ। ਜਾਜਾ ਗੁਲਾਮ ਕਹਿੰਦਾ ਵੀ ਠੀਕ। ਉਹਨੇ ਜਦੋਂ ਉਸ ਗਵਾਹੀ ਦੇਣ ਵਾਲੇ ਪਾਸੇ ਵੇਖਿਆ, ਉਹਨੇ ਕਿਹਾ ਤੂੰ ਪਰਵਾਹ ਨਾ ਕਰ, ਤੂੰ ਪੈਸੇ ਲੈ ਕੇ ਆ। ਕਹਿੰਦਾ ਸਲੀਮਾ ਮੈਂ ਘਰ ਪੈਸੇ ਲੈ ਕੇ ਗਿਆ, ਤੂੰ ਘਰ ਨਹੀਂ ਸੀ, ਮੈਂ ਚੋਰੀ ਪੈਸੇ ਲੈ ਕੇ ਗਿਆ ਅਤੇ ਪੈਸੇ ਲੈ ਕੇ ਜਾਣ ਤੋਂ ਬਾਅਦ ਮੈਨੂੰ ਰਸਤੇ ਵਿੱਚ ਦੇਰੀ ਹੋ ਗਈ, ਪਰ ਉਹਨੇ ਚਿਰ ਨੂੰ ਸਾਰਾ ਨਗਰ ਸਾਰੇ ਮਿਸ਼ਰ ਦੇ ਲੋਕ ਖਲੋਤੇ ਸੀ ਅਤੇ ਲੋਕ ਖਲੋ ਕੇ ਫੈਸਲੇ ਦੀ ਉਡੀਕ ਵਿੱਚ ਸਨ ਅਤੇ ਜਿਹੜਾ ਜੱਜਮੈਂਟ ਕਰ ਰਿਹਾ ਸੀ ਔਰ ਉਹ ਧਾਰਮਿਕ ਆਗੂ ਕਹਿੰਦਾ ਸੀ, ਉਹ ਜਿਹੜਾ ਮੇਰੇ ਗਵਾਹੀ 'ਤੇ ਖਲੋਤਾ ਸੀ ਉਹਨੂੰ ਕਹਿੰਦੇ ਬਾਰ ਬਾਰ ਕਹਿ ਰਹੇ ਸੀ ਜਿਹਦੀ ਗਵਾਹੀ ਤੂੰ ਭਰੀ, ਜਿਹਦਾ ਤੂੰ ਸਾਖੀ ਹੈ ਨਾ, ਉਹ ਤਾਂ ਅਜੇ ਤੱਕ ਆਇਆ ਹੀ ਨਹੀਂ, ਤੈਨੂੰ ਸਜ਼ਾ ਝੱਲਣੀ ਪਏਗੀ। ਅਤੇ ਕਹਿੰਦੇ ਇੰਨੇ ਚਿਰ ਨੂੰ ਉਸ ਵਕਤ ਮੇਰੇ ਕੰਨਾਂ ਵਿੱਚ ਆਵਾਜ਼ ਪੈ ਰਹੀ ਸੀ, ਉਹ ਵਿਅਕਤੀ ਜਿਹੜਾ ਭਲਾ ਬੰਦਾ ਸੀ ਉਹ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ ਜਿਹਦੀ ਗਵਾਹੀ ਮੈਂ ਭਰਦਿਆਂ ਉਹ ਕਦੀ ਮੁੱਕਰਦਾ ਨਹੀਂ ਹੁੰਦਾ, ਜਿਹਦੀ ਗਵਾਹੀ ਮੈਂ ਭਰਦਿਆਂ ਉਹ ਕਦੀ ਵੀ ਮੁੱਕਰਦਾ ਨਹੀਂ ਹੁੰਦਾ। ਕਹਿੰਦੇ ਇੰਨੇ ਚਿਰ ਨੂੰ ਮੈਂ ਪੈਸੇ ਲੈ ਕੇ ਪਹੁੰਚ ਗਿਆ ਅਤੇ ਫੈਸਲਾ ਇਹ ਹੋਇਆ ਵੀ ਮੌਤ ਦੇ ਬਦਲੇ ਜਿੰਨੀ ਰਕਮ ਸੀ ਔਰ ਰਕਮ ਜਮ੍ਹਾਂ ਕਰ ਲਈ ਗਈ ਅਤੇ ਉਹ ਰਕਮ ਦੇ ਬਦਲੇ ਹੁਣ ਇਹਨੂੰ ਜਿਹੜਾ ਸੀ ਉਹ ਜਾਜਾ ਗੁਲਾਮ ਨੂੰ ਰਿਹਾਅ ਕਰ ਦਿੱਤਾ ਗਿਆ। ਅਤੇ ਰਿਹਾਅ ਕਰਨ ਤੋਂ ਬਾਅਦ ਜਦੋਂ ਜਾਜਾ ਗੁਲਾਮ ਉਹ ਪਿੰਡ ਦੇ ਮੋਹਤਬਾਰ ਬੰਦੇ ਨੂੰ ਕਹਿੰਦਾ ਜੀ ਉਹ ਜਿਹੜਾ ਵਿਅਕਤੀ ਜਿਹੜਾ ਮੇਰੀ ਗਵਾਹੀ ਵਿੱਚ ਖਲੋਤਾ ਸੀ, ਜਿਹਨੇ ਮੇਰੀ ਗਵਾਹੀ ਦਿੱਤੀ ਸੀ, ਮੈਨੂੰ ਦੱਸੋਗੇ?
ਵੀ ਮੇਰੀ ਗਵਾਹੀ ਭਰਨ ਵਾਲਾ ਜਿਹੜਾ ਸੀ ਉਹ ਵਿਅਕਤੀ ਕਿੱਥੇ, ਮੈਂ ਉਹਦਾ ਸ਼ੁਕਰਾਨਾ ਕਰਨਾ। ਕਹਿੰਦੇ ਜਿਹੜਾ ਸਾਹਮਣੇ ਖਲੋਤਾ ਸੀ ਫੈਸਲਾ ਕਰਾਉਣ ਵਾਲਾ ਬੰਦਾ, ਉਹ ਕਹਿੰਦਾ ਸਾਨੂੰ ਕੀ ਪਤਾ, ਤੇਰੇ ਨਾਲ ਆਇਆ ਸੀ ਤਾਂ ਹੀ ਉਹ ਤਾਂ ਅਸੀਂ ਯਕੀਨ ਕਰ ਲਿਆ, ਤੇਰੇ ਨਾਲ ਬੰਦਾ ਆਇਆ ਸੀ ਉਹਦੀ ਗਵਾਹੀ ਅਸੀਂ ਪ੍ਰਵਾਨ ਕੀਤੀ, ਉਹ ਤੇਰੇ ਨਾਲ ਆਇਆ ਸੀ ਤੇਰੇ ਕੋਲ ਹੋਏਗਾ, ਸਾਨੂੰ ਉਹਦੇ ਬਾਰੇ ਕੀ ਪਤਾ। ਉਹ ਕਹਿੰਦਾ ਮੇਰੇ ਨਾਲ ਕੌਣ, ਮੈਂ ਤਾਂ ਇਕੱਲਾ ਆਇਆ ਸੀ। ਉਹਨੇ ਕਿਹਾ ਫਿਰ ਇੱਥੇ ਕਿਤੇ ਹੋਏਗਾ, ਸਾਰੇ ਪਾਸੇ ਲੱਭਿਆ ਪਰ ਉਹ ਵਿਅਕਤੀ ਮਿਲਿਆ ਨਹੀਂ, ਸਾਰੇ ਪਾਸੇ ਖੋਜ ਕੀਤੀ ਪਰ ਉਹ ਲੱਭਾ ਨਹੀਂ ਹੈ। ਜਿਸ ਵਕਤ ਕਹਿੰਦੇ ਆ ਕਿ ਉਸ ਵਕਤ ਜਾਜਾ ਗੁਲਾਮ ਕਹਿੰਦਾ ਸਲੀਮਾ ਪਤਾ ਨਹੀਂ ਉਹ ਖੁਦਾ ਦਾ ਭਲਾ ਬੰਦਾ ਜਿਹੜਾ ਸੀ ਮੈਨੂੰ ਦੁਬਾਰਾ ਨਹੀਂ ਲੱਭਾ, ਪਰ ਤੈਨੂੰ ਕਿਵੇਂ ਸਾਰੀਆਂ ਗੱਲਾਂ ਦਾ ਪਤਾ ਲੱਗਾ। ਉਹਨੇ ਕਿਹਾ ਜਿਨ੍ਹਾਂ ਦਾ ਮੈਂ ਕੀਰਤਨ ਸੁਣਦੀ ਹਾਂ ਉਹ ਰੱਬ ਦੀ ਕੋ ਪਿਆਰੀ ਰੱਬ ਦਾ ਅਵਤਾਰੀ ਪੁਰਖ ਹੈ। ਅਤੇ ਉਹ ਜਾਜਾ ਗੁਲਾਮ ਕਹਿੰਦਾ ਵੀ ਮੈਨੂੰ ਭਰੋਸਾ ਹੈ ਤੇਰੇ 'ਤੇ, ਕੱਲ੍ਹ ਨੂੰ ਮੈਨੂੰ ਨਾਲ ਲੈ ਕੇ ਚੱਲੀ। ਉਹਨੇ ਕਿਹਾ ਸ਼ੁਕਰ ਹੈ ਆਪਾਂ ਦੋਵੇਂ ਚੱਲਾਂਗੇ, ਉੱਥੇ ਬੈਠ ਕੇ ਦੋਵੇਂ ਕੀਰਤਨ ਸੁਣਾਂਗੇ। ਉਹਨੇ ਕਿਹਾ ਠੀਕ ਹੈ। ਰਾਤ ਲੰਘੀ, ਅੰਮ੍ਰਿਤ ਵੇਲਾ ਹੋਇਆ, ਬੀਬੀ ਸਲੀਮਾ ਉੱਠੀ, ਜਾਜਾ ਗੁਲਾਮ ਉੱਠਿਆ, ਦੋਨੇ ਜਾਣਿਆਂ ਨੇ ਇਸ਼ਨਾਨ ਪਾਣੀ ਕੀਤਾ, ਆਪਣੇ ਹਿਸਾਬ ਨਾਲ ਵਜ਼ੂ ਕੀਤਾ ਅਤੇ ਸਤਿਗੁਰੂ ਜੀ ਦਾ ਕੀਰਤਨ ਸੁਣਨ ਚਲੇ ਗਏ। ਹਨੇਰਾ ਸੀ, ਇੱਕ ਦੀਵਾ ਪਾਸੇ ਬਲ ਰਿਹਾ ਸੀ, ਮਹਾਰਾਜ ਜੀ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ, ਦੋਵੇਂ ਜਾਣੇ ਪਿੱਛੇ ਬੈਠ ਕੇ ਜਾ ਕੇ ਬੜੇ ਪਿਆਰ ਨਾਲ ਇਕਾਗਰਤਾ ਦੇ ਨਾਲ ਟਿਕ ਕੇ ਬੈਠੇ। ਜਿੰਨਾ ਸਮਾਂ ਵੀ ਕੀਰਤਨ ਹੋਇਆ, ਕੀਰਤਨ ਸੁਣਿਆ, ਅੱਖਾਂ ਆਪਣੇ ਆਪ ਬੰਦ ਹੋ ਗਈਆਂ। ਇੰਨੇ ਚਿਰ ਨੂੰ ਕਹਿੰਦੇ ਜਦੋਂ ਕੀਰਤਨ ਦਾ ਚੜ੍ਹਾਅ ਹੋਇਆ, ਥੋੜ੍ਹਾ ਕੀਰਤਨ ਦਾ ਜਿਹੜਾ ਸੀ ਉਹ ਸੰਪੂਰਨਤਾ ਹੋਈ, ਦਿਨ ਦਾ ਚੜ੍ਹਾਅ ਹੋਇਆ, ਅਤੇ ਉਸੇ ਵਕਤ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਦਿਸਣ ਲੱਗ ਪਿਆ ਕੀਰਤਨ ਕਰਦਿਆਂ ਦਾ। ਸਮਾਪਤੀ 'ਤੇ ਜਿਹੜੀ ਪਤਨੀ ਸੀ ਬੀਬੀ ਸਲੀਮਾ, ਉਹ ਆਵਾਜ਼ ਦੇ ਕੇ ਕਹਿੰਦੀ ਵੀ ਆਪਾਂ ਮਿਲ ਕੇ ਚੱਲੀਏ, ਅੱਜ ਇਹਨਾਂ ਨੂੰ ਅਸੀਂ ਸਿਜਦਾ ਕਰਕੇ ਜਾਣਾ ਹੈ। ਜਦੋਂ ਬੀਬੀ ਸਲੀਮਾ ਨੇ ਆਪਣੇ ਪਤੀ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਵਾਸਤੇ ਕਦਮ ਅੱਗੇ ਵਧਾਏ, ਜਿਉਂ ਮੱਥਾ ਟੇਕ ਕੇ ਸਤਿਗੁਰੂ ਦਾ ਚਿਹਰਾ ਚੰਗੀ ਤਰ੍ਹਾਂ ਵੇਖਿਆ, ਦੀਵੇ ਦੀ ਲੋ ਦੇ ਨਾਲ ਅਤੇ ਦਿਨ ਦੇ ਚੜ੍ਹਾਅ ਨਾਲ ਚਿਹਰਾ ਸਪਸ਼ਟ ਦਿਸਿਆ, ਉਹ ਆਪਣੀ ਪਤਨੀ ਦੀ ਬਾਂਹ ਫੜ ਕੇ ਉੱਚੀ ਆਵਾਜ਼ ਵਿੱਚ ਕਹਿੰਦਾ ਸਲੀਮਾ, ਇਹ ਉਹੀ ਬੰਦਾ ਹੈ ਜਿਹਨੇ ਮਿਸ਼ਰ ਵਿੱਚ ਮੇਰੀ ਗਵਾਹੀ ਭਰੀ ਸੀ, ਇਹ ਉਹੀ ਬੰਦਾ ਹੈ ਜਿਹਨੇ ਮਿਸ਼ਰ ਦੇ ਵਿੱਚ ਮੇਰੇ ਬਦਲੇ ਕਿਹਾ ਸੀ ਮੈਨੂੰ ਫਾਂਸੀ ਚਾੜ ਦਿਓ, ਪਰ ਜਿਹਦੀ ਗਵਾਹੀ ਮੈਂ ਭਰਦਿਆਂ ਉਹ ਕਦੀ ਮੁੱਕਰਦਾ ਨਹੀਂ ਹੁੰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਤੇ ਬੜੀ ਭਾਵਨਾ ਨਾਲ ਸਿਜਦਾ ਕਰਕੇ ਕਹਿੰਦਾ ਸ਼ੁਕਰਾਨਾ, ਤੁਸੀਂ ਮੈਨੂੰ ਬਚਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੇਖ ਜਾਜਾ ਗੁਲਾਮ, ਬਚਾਇਆ ਅਕਾਲ ਪੁਰਖ ਨੇ ਹੈ, ਤੇਰੀ ਪਤਨੀ ਦੇ ਕੀਰਤਨ ਦੇ ਵਿੱਚ ਪਿਆਰ ਨੇ ਇੱਥੋਂ ਤੱਕ ਸਮਰੱਥਾ ਪੈਦਾ ਕਰ ਦਿੱਤੀ ਜੋ ਉਹਦੀ ਸੁਰਤ ਵਿੱਚ ਚੱਲ ਰਿਹਾ ਸੀ ਉਹ ਸਾਡੇ ਤੱਕ ਪਹੁੰਚਿਆ। ਸੱਚ ਜਾਣੀ ਸਲੀਮਾ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਹੈ, ਇੱਥੇ ਜਿੱਥੇ ਬੈਠ ਕੇ ਕੋ ਆਰਾਧਨਾ ਕਰਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ, ਉੱਥੇ ਜਾ ਕੇ ਵੀ ਉਹਦੀ ਮਦਦ ਕਰਦਾ। ਉੱਚੀ ਆਵਾਜ਼ ਵਿੱਚ ਉਹਨੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਸਿਜਦਾ ਕੀਤਾ, ਮੱਥਾ ਟੇਕਿਆ ਅਤੇ ਆਵਾਜ਼ ਦੇਖ ਕੇ ਕਹਿੰਦਾ ਵਾਕਈ ਜਿਹਦੀ ਗਵਾਹੀ ਤੁਸੀਂ ਭਰਦੇ ਹੋ ਕਦੇ ਡੋਲਦਾ ਨਹੀਂ ਹੁੰਦਾ। ਜਾਜਾ ਗੁਲਾਮ ਕਹਿੰਦਾ ਮੇਰੇ ਮਨ ਵਿੱਚ ਇੱਕ ਰੱਤੀ ਭਰ ਵੀ ਖਿਆਲ ਨਹੀਂ ਆਇਆ ਵੀ ਮੈਂ ਤਾਂ ਹੁਣ ਆਪਣੇ ਪਿੰਡ ਆ ਗਿਆ, ਮੈਨੂੰ ਕੌਣ ਫੜੇਗਾ, ਕਿੱਥੇ ਮਿਸ਼ਰ, ਕਿੱਥੇ ਮੇਰਾ ਪਿੰਡ। ਪਰ ਸੱਚ ਹੈ ਵਾਕਿਆ ਜਿਹਦੀ ਗਵਾਹੀ ਗੁਰੂ ਨਾਨਕ ਸਾਹਿਬ ਆਪ ਭਰਦੇ ਨੇ ਉਹ ਬੰਦਾ ਅਡੋਲ ਹੋ ਜਾਂਦਾ। ਗੁਰਮੁਖੋ, ਮਹਾਰਾਜ ਜੀ ਨੇ ਕਿਹਾ ਹਰ ਕੀ ਆ ਸਦਾ ਸਦਾ ਵਡਿਆਈ ਆ ਦੇ ਨਾ ਪਛੋਤਾਏ। ਉਹ ਜਦੋਂ ਆਪਣੀ ਵਡਿਆਈ ਦੀ ਦਾਤ ਕਿਸੇ ਦੀ ਝੋਲੀ ਵਿੱਚ ਪਾ ਦਿੰਦਾ ਹੈ ਫਿਰ ਉਹ ਕਦੀ ਪਛਤਾਵਾ ਆਪਣੇ ਜੀਵਨ ਵਿੱਚ ਨਹੀਂ ਕਰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਬਖਸ਼ਿਸ਼ ਦੀ ਦਾਤ ਸਾਡੇ ਜੀਵਨ ਵਿੱਚ ਵਾਰ ਵਾਰ ਕਹਿ ਕੇ ਨਿਰਣਾ ਕਰਕੇ ਕਹਿੰਦੇ ਆ ਹਉ ਹਰ ਕਹਿ ਸਦ ਬਲਿਹਾਰਨ ਹੈ ਅਕਾਲ ਪੁਰਖ, ਮੈਂ ਤੇਰੇ ਤੋਂ ਸਦਾ ਬਲਿਹਾਰ ਹਾਂ। ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਹਉ ਹਰ ਕਹਿ ਸਦ ਬਲਿਹਾਰਨ ਹੈ, ਮੈਂ ਕੁਰਬਾਨ ਹਾਂ ਨਿਰੰਕਾਰ ਤੋਂ, ਕਰਤੇ ਪੁਰਖ ਤੋਂ।
ਜਿੱਤ ਸੇਵਿਆ ਸੁੱਖ ਪਾਏ। ਮਹਾਰਾਜ ਜੀ ਕਹਿੰਦੇ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੁੱਖ ਦੀ ਪ੍ਰਾਪਤੀ ਹੈ। ਹਉ ਹਰ ਕਹਿ ਸਦ ਬਲਿਹਾਰਣੈ ਜਿੱਤ ਸੇਵਿਆ ਸੁੱਖ ਪਾਏ। ਮਹਾਰਾਜ ਜੀ ਕਹਿੰਦੇ ਜੀ ਦੀ ਸੇਵਾ ਕੀਤਿਆਂ ਸੁੱਖ ਹੈ। ਪਾਤਸ਼ਾਹ ਜੀ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ, ਮੈਂ ਉਹਦੇ ਤੋਂ ਬਲਿਹਾਰ। ਇਸ ਕਰਕੇ ਨਿਰੰਕਾਰ ਜਿਹਨੂੰ ਸੇਵਿਆਂ, ਜਿਹਨੂੰ ਚੇਤਾ ਕੀਤਿਆਂ ਸੁੱਖ ਦੀ ਦਾਤ ਹੈ, ਨਾਨਕ ਗੁਰਮੁਖ ਮਿਲ ਰਿਹਾ। ਹਉਮੈ ਸ਼ਬਦ ਜਲਾਏ। ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ, ਗੁਰੂ ਦੇ ਸਨਮੁੱਖ ਹੋ ਕੇ ਬੈਠਣ ਵਾਲੇ ਜਿਹੜੇ ਗੁਰਮੁਖ ਨੇ, ਗੁਰੂ ਦੇ ਮੁੱਖ ਦੁਆਰਾ ਨਿਕਲਿਆ ਹੋਇਆ ਉਪਦੇਸ਼ ਆਪਣੇ ਨਿੱਜ ਵਿੱਚ ਗ੍ਰਹਿਣ ਕਰਨ ਵਾਲੇ। ਸਤਿਗੁਰੂ ਜੀ ਕਹਿਣ ਲੱਗੇ ਨਾਨਕ ਗੁਰਮੁਖ ਮਿਲ ਰਿਹਾ। ਹੇ ਨਾਨਕ ਜੀ, ਗੁਰੂ ਦੇ ਸਨਮੁੱਖ ਹੋਣ ਵਾਲੇ ਅਭਿਆਸੀ ਗੁਰਮੁਖ ਮਿਲੇ ਰਹਿੰਦੇ ਹਨ। ਹਉਮੈ ਸ਼ਬਦ ਜਲਾਏ। ਕਿਉਂ? ਕਿਉਂਕਿ ਉਹਨਾਂ ਨੇ ਹਉਮੈ ਦੁਆਰਾ ਜਿਹੜੇ ਕਰਮ ਕੀਤੇ ਹਨ ਉਹਨਾਂ ਨੂੰ ਸ਼ਬਦ ਦੁਆਰਾ ਸਾੜ ਲਿਆ ਹੈ। ਹਉਮੈ ਸ਼ਬਦ ਜਲਾਏ। ਸਤਿਗੁਰੂ ਕਹਿੰਦੇ ਉਹਨਾਂ ਦੇ ਅੰਦਰ ਦੀ ਹਉਮੈ ਨੂੰ ਸ਼ਬਦ ਨੇ ਜਾਲ ਕੇ ਰਾਖ ਕਰ ਦਿੱਤਾ, ਸਾੜ ਦਿੱਤਾ, ਖਤਮ ਕਰ ਦਿੱਤਾ। ਅੱਗੇ ਫਿਰ ਸਤਿਗੁਰੂ ਜੀ ਜ਼ਿਕਰ ਕਰਦੇ ਹਾਂ ਕਿ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਇਹ ਦਾਤਾਂ ਨੇ ਸਾਡੇ ਜੀਵਨ ਵਿੱਚ। ਅੱਗੇ ਸਤਿਗੁਰੂ ਜੀ ਕਹਿੰਦੇ ਮਹੱਲਾ ਤੀਜਾ, ਆਪੇ ਸੇਵਾ ਲਾਇਨ। ਮਹਾਰਾਜ ਜੀ ਕਹਿੰਦੇ ਉਹ ਆਪ ਕਿਰਪਾ ਕਰਨ ਵਾਲਾ ਹੈ, ਉਹ ਆਪੇ ਸੇਵਾ ਦੇ ਵਿੱਚ ਹਾਜ਼ਰੀ ਭਰਾ ਲੈਂਦਾ, ਆਪਣੇ ਗੁਰਮੁਖਾਂ ਨੂੰ ਆਪ ਸੇਵਾ ਦੇ ਦਿੰਦਾ। ਆਪੇ ਸੇਵਾ ਲਾਇਨ, ਮਹਾਰਾਜ ਜੀ ਕਹਿੰਦੇ ਆਪੇ ਬਖਸ਼ ਕਰੇ, ਆਪੇ ਸੇਵਾ ਦੇ ਵਿੱਚ ਲਾ ਲੈਂਦਾ ਅਤੇ ਆਪੇ ਬਖਸ਼ਿਸ਼ ਨਾਲ ਭਰ ਦਿੰਦਾ ਹੈ। ਸਤਿਗੁਰੂ ਕਹਿਣ ਲੱਗੇ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸਾਰਿਆਂ ਦਾ ਮਾਤਾ ਅਤੇ ਪਿਤਾ ਸੰਭਾਲਣ ਵਾਲਾ ਉਹ ਆਪ ਹੈ। ਸਤਿਗੁਰੂ ਜੀ ਨੇ ਕਿਹਾ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਗੁਰਬੰਧਪ ਮੇਰਾ ਸਖਾ ਸਿਖਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਭਨਾ ਕਾ ਮਾਂ ਪਿਓ ਆਪ ਹੈ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਸਤਿਗੁਰੂ ਜੀ ਕਹਿੰਦੇ ਉਹ ਕਰਤਾ ਪੁਰਖ ਸਭਨਾ ਕਾ ਮਾਂ ਪਿਓ ਆਪ ਹੈ, ਮਾਤਾ ਦੇ ਪਿਤਾ ਵਾਂਗ ਉਹ ਆਪ ਪਾਲਣਾ ਕਰਨ ਦੀ ਸਮਰੱਥਾ ਰੱਖਦਾ ਹੈ। ਆਪੇ ਸਾਰ ਕਰੇ, ਸਤਿਗੁਰੂ ਕਹਿੰਦੇ ਆਪੇ ਸੰਭਾਲ ਕਰਦਾ ਹੈ। ਸਤਿਗੁਰੂ ਜੀ ਤੋਂ ਪੁੱਛ ਕੇ ਵੇਖੋ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਇੱਕ ਪਾਸੇ ਸਤਿਗੁਰੂ ਜੀ ਨੇ ਕਿਹਾ ਕਿ ਜੀਵਨ ਵਿੱਚ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਸਤਿਗੁਰੂ ਜੀ ਕਹਿੰਦੇ ਨਿਮਖ ਨਿਮਖ ਤੁਸੀਂ ਹੀ ਪ੍ਰਤਪਾਲਣਾ ਕਰਨ ਵਾਲੇ ਹੋ, ਆਪ ਕਿਰਪਾ ਕਰਨ ਵਾਲੇ ਹੋ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਆ, ਨਿਰਣਾ ਕਰਦੇ ਮਹੱਲਾ ਤੀਜਾ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਨਾਨਕ ਨਾਮ ਧਿਆਇਨ ਤਿੰਨ ਨਿੱਜ ਘਰ ਵਾਸ। ਹੇ ਨਾਨਕ ਜੀ, ਜਿਨ੍ਹਾਂ ਨੇ ਨਾਮ ਨੂੰ ਸੁਰਤ ਵਿੱਚ ਰੱਖਿਆ, ਧਿਆਇਆ, ਜਪਿਆ ਹੈ, ਨਾਨਕ ਨਾਮ ਧਿਆਇਨ ਤਿੰਨ ਨਿੱਜ ਘਰ ਵਾਸ ਹੈ, ਉਹਨਾਂ ਦਾ ਵਸੇਬਾ ਨਿੱਜ ਘਰ ਵਿੱਚ ਹੋ ਗਿਆ। ਨਿੱਜ ਘਰ ਦਾ ਅਰਥ ਹੈ ਉਹ ਆਪਣੇ ਅੰਦਰ, ਜਿੱਥੇ ਸਤਿਗੁਰੂ ਜੀ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਜਿਨ੍ਹਾਂ ਦੇ ਅੰਦਰ ਇਹ ਅਵਸਥਾ ਜੀਵਨ ਦੇ ਵਿੱਚ ਆ ਗਈ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਸਾਨੂੰ ਸਮਝਾਉਣ ਦਾ ਯਤਨ ਕਰਦੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰਦਿਆਂ ਨਿਰਣਾ ਕਰਦੇ ਕਿ ਨਾਨਕ ਨਾਮ ਧਿਆਇਨ ਤਿੰਨ ਨਿੱਜ ਘਰ ਵਾਸ ਹੈ, ਉਹਨਾਂ ਦਾ ਵਸੇਬਾ ਨਿੱਜ ਘਰ ਦੇ ਵਿੱਚ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਉਹ ਆਤਮਿਕ ਘਰ ਦੇ ਵਿੱਚ ਟਿਕ ਗਏ, ਜੁਗ ਜੁਗ ਸੋਭਾ ਹੋਏ, ਉਹਨਾਂ ਦੀ ਸੋਭਾ ਉਹਨਾਂ ਦੀ ਉਸਤਤ ਜੁਗਾਂ ਜੁਗਾਂਤਰਾਂ ਤੱਕ ਵਰਤਦੀ ਹੈ, ਜੁਗਾਂ ਜੁਗਾਂਤਰਾਂ ਤੱਕ ਵਰਤਾਰਾ ਰਹਿੰਦਾ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਪਾਤਸ਼ਾਹ ਦੀ ਜ਼ਿਕਰ ਕਰਦਿਆਂ ਕਹਿੰਦੇ ਕਰਤੇ ਪੁਰਖ ਤੂੰ ਕਰਨ ਅਤੇ ਕਾਰਨ ਦੋਵੇਂ ਚੀਜ਼ਾਂ ਦੇ ਵਿੱਚ ਸਮਰੱਥ ਹੈ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਸਤਿਗੁਰੂ ਕਹਿੰਦੇ ਵੇਖੋ
ਅਕਾਲ ਪੁਰਖ ਤੂੰ ਸਾਰਾ ਕੁਝ ਕਰਨ ਦੇ ਸਮਰੱਥ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਮੈਂ ਤੁਹਾਡੇ ਤੋਂ ਬਗੈਰ ਕਿਸੇ ਹੋਰ ਅੱਗੇ ਬੇਨਤੀ ਨਹੀਂ, ਮੈਂ ਤੁਝ ਬਿਨਾਂ ਵਰਨਾ ਕੋਈ। ਮੇਰੇ ਅੰਦਰ ਇਹ ਗੱਲ ਦਾ ਨਿਰਣਾ ਹੈ ਕਿ ਤੁਹਾਡੇ ਤੋਂ ਬਗੈਰ ਮੇਰੇ ਵਾਸਤੇ ਕੁਛ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਪੁੱਛੋ ਅਤੇ ਉਹ ਕਹਿੰਦੇ ਮੈਂ ਤਾਣ ਦੀਵਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਿਆ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੈਂ ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸਿਸ਼ਟ ਸਿਰਜੀਆ। ਮਹਾਰਾਜ ਜੀ ਕਹਿਣ ਲੱਗੇ ਤੁਸੀਂ ਆਪੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤੁਧ ਆਪੇ ਸਿਸ਼ਟ ਸਭ ਸਿਰਜੀਆ, ਆਪੇ ਫੁੰਨ ਗੋਈ। ਮਹਾਰਾਜ ਆਪੇ ਸ੍ਰਿਸ਼ਟੀ ਦੀ ਸਾਜਣਾ ਕਰਦੇ ਹੋ, ਆਪੇ ਉਸ ਸ੍ਰਿਸ਼ਟੀ ਨੂੰ ਸਾਜ ਕੇ ਆਪੇ ਨਸ਼ਟ ਕਰ ਦਿੰਦੇ ਹੋ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਮਹਾਰਾਜ ਜੀ ਸਾਰੇ ਸੰਸਾਰ ਵਿੱਚ ਇੱਕੋ ਹੀ ਸ਼ਬਦ ਦਾ ਵਰਤਾਰਾ ਹੈ ਕਿ ਜੋ ਕਰਤਾ ਪੁਰਖ ਕਰਦਾ ਹੈ ਵਰਤਦਾ ਉਹੀ, ਉਹਦੇ ਤੋਂ ਬਾਹਰ ਕੁਛ ਨਹੀਂ। ਸਭ ਇੱਕੋ ਸ਼ਬਦ ਵਰਤਦਾ, ਸਮੁੱਚੇ ਸੰਸਾਰ ਵਿੱਚ ਇੱਕੋ ਹੀ ਸ਼ਬਦ ਦਾ ਵਰਤਾਰਾ ਹੈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਪਾਤਸ਼ਾਹ ਜੀ ਕਹਿਣ ਲੱਗੇ ਜੋ ਉਹ ਕਰਤਾ ਪੁਰਖ ਕਰੇ ਉਹੀ ਵਰਤਦਾ ਹੈ। ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਵਡਿਆਈ ਗੁਰਮੁਖ ਦੇਵ ਪ੍ਰਭ, ਗੁਰਮੁਖਾਂ ਨੂੰ ਵਡਿਆਈ ਦਿੰਦਾ ਹੈ। ਮੰਨ ਲਓ ਇੱਕ ਪਿਤਾ ਦੇ ਦੋ ਪੁੱਤਰ ਹੋਣ ਅਤੇ ਜ਼ਮੀਨ ਜਾਇਦਾਦ ਦੇ ਆਪਾਂ ਜ਼ਿਕਰ ਕਰੀਏ ਕਿ 4 ਕਿੱਲੇ ਜ਼ਮੀਨ ਆਉਂਦੀ ਹੋਵੇ। ਇੱਕ ਪੁੱਤਰ ਆਗਿਆਕਾਰੀ, ਪਿਤਾ ਦਾ ਕਹਿਣਾ ਕੋਈ ਨਹੀਂ ਮੋੜਦਾ, ਦਿਨ ਨੂੰ ਕੰਮ ਕਹੇ ਰਾਤ ਨੂੰ ਕੰਮ ਕਹੇ ਅਤੇ ਉਹ ਆਪਣੇ ਪਿਤਾ ਦੀ ਗੱਲ ਮੰਨਦਾ। ਦੂਸਰਾ ਪੁੱਤਰ ਉਹ ਹੈ ਜਿਹੜਾ ਕਦੀ ਗੱਲ ਵੀ ਪ੍ਰਵਾਨ ਨਹੀਂ ਕਰਦਾ, ਕਦੀ ਉਹ ਇੱਜ਼ਤ ਵੀ ਨਹੀਂ ਕਰਦਾ, ਸਤਿਕਾਰ ਵੀ ਨਹੀਂ ਕਰਦਾ। ਹਾਂ, ਪਿਤਾ ਜ਼ਮੀਨ ਦੋਵਾਂ ਵਿੱਚ ਬਰਾਬਰ ਵੰਡ ਸਕਦਾ ਹੈ, ਉਹ ਜ਼ਮੀਨ ਤੇ ਦੋਵਾਂ ਵਿੱਚ ਬਰਾਬਰ ਵੰਡਦਾ, ਪਰ ਜਿਹੜੀ ਉਹਦੀ ਨਿੱਜ ਦੀ ਕਮਾਈ, ਜਿਹੜੀ ਨਿੱਜ ਦੀ ਅਸੀਸ ਹੈ, ਉਹ ਕੇਵਲ ਆਪਣੇ ਉਹੀ ਪੁੱਤਰ ਨੂੰ ਦਿੰਦਾ ਹੈ ਜਿਹੜਾ ਪੁੱਤਰ ਆਗਿਆਕਾਰਤਾ ਵਿੱਚ ਰਹੇ। ਉਹ ਸਿਰ 'ਤੇ ਹੱਥ ਉਸੇ ਦੇ ਉੱਪਰ ਰੱਖਦਾ ਜਿਹੜਾ ਆਗਿਆਕਾਰਤਾ, ਹੁਕਮ ਮੰਨਣ ਵਾਲਾ ਹੋਵੇ। ਤੁਸੀਂ, ਤੁਹਾਡੇ ਨਾਲ ਇਸ ਤਰ੍ਹਾਂ ਹੋਵੇ, ਤੁਸੀਂ ਵੇਖੋ ਤੁਹਾਡਾ ਫੈਸਲਾ ਕੀ ਹੋਏਗਾ। ਤੁਹਾਡਾ ਫੈਸਲਾ ਤਾਂ ਇਹ ਹੈ ਨਾ ਵੀ ਜਿਹੜਾ ਸਾਡੀ ਦਿਨ ਰਾਤ ਗੱਲ ਕੋਈ ਨਹੀਂ ਮੋੜਦਾ, ਸਾਡਾ ਖਿਆਲ ਰੱਖਦਾ, ਤੁਸੀਂ ਤਾਂ ਉਹਦੇ ਸਿਰ 'ਤੇ ਹੱਥ ਕਰਕੇ ਕਹੋਗੇ ਨਾ ਪੁੱਤਰਾ ਜ਼ਮੀਨ ਵੰਡ ਸਕਦੇ ਹਾਂ ਪਰ ਅਸੀਸ ਨਹੀਂ, ਆਪਾਂ ਸਿਰ 'ਤੇ ਹੱਥ ਰੱਖਦੇ ਹਾਂ। ਮਹਾਰਾਜ ਜੀ ਨੇ ਇਸੇ ਤਰ੍ਹਾਂ ਆਖਿਆ ਵਡਿਆਈ ਗੁਰਮੁਖ ਦੇ ਪ੍ਰਭ, ਦੁਨੀਆਂ ਦੇ ਪਦਾਰਥ ਹੋ ਸਕਦਾ ਵੀ ਬਰਾਬਰ ਮਾਤਰਾ ਵਿੱਚ ਮਿਲ ਜਾਣ, ਪਰ ਜਿਹੜੀ ਵਡਿਆਈ ਕਰਤੇ ਪੁਰਖ ਦੇ ਦਰ ਤੋਂ, ਸਤਿਗੁਰੂ ਕਹਿਣਗੇ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਤਿਗੁਰੂ ਜੀ ਕਹਿਣਗੇ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਤਰਤੀਬ ਲਿਖੀ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ ਗੁਰਮੁਖ ਨਾਨਕ ਆਰਾਧਿਆ, ਗੁਰੂ ਦੇ ਸਨਮੁਖ ਹੋ ਕਰਕੇ ਹੀ ਨਾਨਕ ਦੀ ਆਰਾਧਨਾ ਕੀਤੀ ਹੈ ਕਰਤੇ ਪੁਰਖ ਦੀ। ਸਭ ਆਖੋ ਧੰਨ ਧੰਨ ਧੰਨ ਗੁਰਸੋਈ, ਕਹਿੰਦੇ ਮਨ ਕਰਕੇ, ਬਚਨਾ ਕਰਕੇ, ਤਨ ਕਰਕੇ ਸਾਰੇ ਜਾਣੇ ਆਖਣਾ ਕਰੋ ਕਿ ਜੀਵਨ ਵਿੱਚ ਗੁਰਮੁਖ ਨਾਨਕ ਆਰਾਧਿਆ। ਸਭ ਆਖੋ ਧੰਨ ਧੰਨ ਧੰਨ ਗੁਰਸੋਈ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਗੁਰਮੁਖੋ, ਅੱਜ ਦੇ ਪਾਵਨ ਗੁਰਸ਼ਬਦ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਹੈ। ਅਖੀਰ 'ਤੇ ਮਹਾਰਾਜ ਜੀ ਨੇ ਲਿਖਿਆ ਸੁਧ, ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਅਖੀਰ 'ਤੇ ਜਿਹੜਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਜਿਹੜੀ ਲਿਖਤ ਵਾਰ ਅਖੀਰ 'ਤੇ ਸਿਰਲੇਖ ਦੇ ਦਿੱਤਾ ਕਿ ਸੁਧ ਹੈ, ਭਾਵ ਸਤਿਗੁਰੂ ਦੇ ਮੁੱਖ ਦੇ ਵਿੱਚੋਂ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਨੂੰ ਸੁਧ ਆਖਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਚੈੱਕ ਕਰਕੇ ਸਾਰਾ ਵਿਸ਼ਲੇਸ਼ਣ ਕਰਕੇ ਫਿਰ ਇਹ ਸੁਧ ਸ਼ਬਦ ਲਿਖਦੇ ਸੀ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ। ਹੁਣ ਆਪ ਸਮੂਹ ਸੰਗਤਾਂ ਦੇ ਸਨਮੁੱਖ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਰਾਗੀ ਜੱਥਾ ਤਕਰੀਬਨ 12:20 ਤੱਕ ਉਹ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਕਰਨਗੇ। ਉਸ ਤੋਂ ਬਾਅਦ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਆਪ ਜੀ ਦੇ ਸਨਮੁੱਖ
ਇੱਕ ਵਜੇ ਤੱਕ ਹਾਜ਼ਰੀ ਭਰਨਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਣੀ, ਭੁੱਲ ਚੁੱਕ ਦੀ ਖਿਮਾ। ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਨਮਾਨ ਯੋਗ ਸਤਿਗੁਰਾਂ ਦੇ ਸਾਜੇ ਨਿਵਾਜੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਾਸਿਆਂ ਨੂੰ ਦਿਓ ਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਗੁਰਦੁਆਰਾ ਪਾਤਸ਼ਾਹੀ ਦਸਵੀਂ ਆਲਮਗੀਰ ਸਾਹਿਬ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਨਿਹਾਲ ਕਰ ਰਹੇ ਸਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰਾਮਤ ਕਰਨ, ਆਪਣੇ ਦਰ ਕਰਦੀਆਂ ਸੇਵਾਵਾਂ ਨੇਮ ਅਤੇ ਪ੍ਰੇਮ ਸਹਿਤ ਬਖਸ਼ਿਸ਼ ਕਰਦੇ ਰਹਿਣ। ਹੁਣ ਸਾਡੇ ਪਾਸ ਪੰਥ ਦੀ ਸਰਮੌਰ ਸ਼ਖਸੀਅਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ, ਸਤਿਕਾਰਯੋਗ ਸਪੁੱਤਰ ਸਰਦਾਰ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਗੁਰੂ ਪੰਥ ਦੀਆਂ ਬੇਅੰਤ ਸੇਵਾਵਾਂ ਗੁਰਬਾਣੀ ਵਿਖਿਆਨ ਰਾਹੀਂ, ਗੁਰਬਾਣੀ ਸੰਥਿਆ ਰਾਹੀਂ ਔਰ ਆਪਣੀ ਹਾਜ਼ਰੀ ਵਿੱਚ ਗੁਰੂ ਪੰਥ ਨੂੰ ਬੇਅੰਤ ਕਥਾਵਾਚਕ ਗੁਰਬਾਣੀ ਕੀਰਤਨੀਏ, ਗੁਰਬਾਣੀ ਸ਼ੁੱਧ ਉਚਾਰਨ ਕਰਨ ਵਾਲੇ, ਬੇਅੰਤ ਗੁਰਸਿੱਖਾਂ ਦੀਆਂ ਉਦਾਤਾਂ ਪੰਥ ਨੂੰ ਦਿੱਤੀਆਂ ਹਨ। ਪਿਛਲਾ ਸਮਾਂ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ ਸਾਡੇ ਕੋਲ ਕਥਾ ਵਿਚਾਰਾਂ ਰਾਹੀਂ ਸਮਾਂ ਨਿਭਾ ਕੇ ਗਏ ਸਨ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਨੇ ਧੜਕ ਬੁਲਾਰੇ, ਜਿਨ੍ਹਾਂ ਨੇ ਹਰ ਵਕਤ ਸੱਚ ਦੀ ਆਵਾਜ਼ ਨੂੰ ਪੰਥ ਦੇ ਸਾਹਮਣੇ ਪ੍ਰਗਟ ਕੀਤਾ ਔਰ ਹੱਕ ਸਕਤ ਦੇ ਨਾਲ ਹਮੇਸ਼ਾ ਜੁੜੇ ਰਹੇ ਸਤਿਗੁਰੂ ਜੀ, ਇਹਨਾਂ ਨੇ ਇਸੇ ਤਰ੍ਹਾਂ ਹੀ ਆਪਣੇ ਦਰੋਂ ਘਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਅਤੇ ਸੇਵਾਵਾਂ ਬਖਸ਼ਿਸ਼ ਕਰਦੇ ਰਹਿਣ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ, ਉਹ ਆਪ ਜੀ ਨੂੰ ਤਕਰੀਬਨ ਪੌਣੇ ਘੰਟੇ ਵਾਸਤੇ ਜੋ ਗੁਰਮਤਿ ਵਿਚਾਰਾਂ ਗੁਰਬਾਣੀ ਵਿਚਾਰਾਂ ਰਾਹੀਂ ਨਿਹਾਲ ਕਰਨਗੇ। 1:05 ਤੱਕ ਆਪ ਜੀ ਹਾਜ਼ਰੀ ਭਰਨਗੇ, ਉਪਰੰਤ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਹੋਵੇਗਾ ਅਤੇ ਦੀਵਾਨਾਂ ਦੀ ਸਮਾਪਤੀ ਹੋਵੇਗੀ। ਭਾਈ ਸਾਹਿਬ ਜੀ ਨੂੰ ਜੀਓ ਆਇਆ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਈ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਹਿਰਦੈ ਵਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵ ਹੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ। ਬੇਸਮਾਰ ਅਥਾਹ ਅਗਨ ਤੇ ਅਤੁਲੈ, ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ, ਆਪ ਸਰਬੱਤ ਸੰਗਤਾਂ, ਇਸ ਵਕਤ ਜੋਗੋ ਜੋਗ ਅਟਲ ਦਸੋਂ ਹੀ ਪਾਤਸ਼ਾਹੀਆਂ ਜੀ ਕੇ ਆਤਮਕ ਸਰੂਪ ਗੁਰ ਤਗਦੀ ਦੇ ਤਖ਼ਤ 'ਤੇ ਸੁਭਾਇਮਾਨ, ਤਖ਼ਤ ਚਵਰ ਛਤਰ ਦੇ ਮਾਲਕ, ਜੋਗੋ ਜੁਗ ਅਟਲ ਦਸੋਂ ਹੀ ਪਾਤਸ਼ਾਹੀ ਜੀ ਕੇ ਆਤਮਕ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਜੁੜ ਬੈਠ ਕਰਕੇ ਹਫ਼ਤਾਵਰੀ ਦੀਵਾਨ ਮਿੱਥੇ ਹੋਏ ਪ੍ਰੋਗਰਾਮ ਅਨੁਸਾਰ ਗੁਰੂ ਕੇ ਕੀਰਤਨੀਏ ਗੁਰੂ ਘਰ ਦੇ ਵਿਦਵਾਨਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਹਰ ਹਫ਼ਤੇ ਆਪ ਜੀ ਸਰਵਣ ਕਰਦੇ ਹੋ। ਹੁਣੇ ਹੁਣੇ ਦਾਸ ਤੋਂ ਪਹਿਲਾਂ ਦਸਮ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਉਸ ਮਹਾਨ ਮੁਕੱਦਸ ਅਸਥਾਨ ਦੇ ਗੁਰੂ ਕੇ ਕੀਰਤਨੀਆਂ ਕੋਲੋਂ ਆਪ ਜੀ ਨੇ ਉਸ ਮਹਾਨ ਕੀਰਤਨ ਨੂੰ ਸਰਵਣ ਕੀਤਾ ਹੈ, ਜਿਸ ਕੀਰਤਨ ਦਾ ਇਸ਼ਾਰਾ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਕਰਕੇ ਕਿਹਾ ਹੈ, ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ, ਅਵਸਰ ਵੀ ਤਿਉ ਜਾਤ ਹੈ ਕਹਿਓ ਮਾਨ ਲੈ ਮੇਰੋ। ਸੰਪਤ ਰਥ ਧਨ ਰਾਜ ਸਿਉ ਅਤਨੇਹੋ ਲਗਾਇਓ, ਕਾਲ ਫਾਸ ਜਬ ਕਲ ਪਰੀ ਸਭ ਭਇਓ ਪਰਾਇਓ। ਮਹਾਰਾਜ ਕਹਿੰਦੇ ਇਹ ਗੱਲ ਧਿਆਨ ਨਾਲ ਸੁਣ ਮਨੁੱਖ, ਇੱਕ ਸਮਾਂ ਆਉਣਾ ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਬਣ ਜਾ ਰਿਹਾ ਮਿੱਤਰਾ, ਉਹਨੇ ਤਕੜੇ ਪਾਏ ਹੱਥ। ਜਦੋਂ ਉਸ ਵਾਹਿਗੁਰੂ ਦਾ ਸੱਦਾ ਆਇਆ, ਇਹ ਸੰਸਾਰ ਜਦੋਂ ਅਸਾਂ ਛੱਡਣਾ ਹੈ ਤਾਂ ਪਾਤਸ਼ਾਹ ਕਹਿੰਦੇ ਉੱਥੇ ਫਿਰ ਜੇ ਕੋਈ ਕੰਮ ਆਉਣਾ ਤਾਂ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਗਾਇਆ ਹੋਇਆ ਜਸ ਹੈ ਉਹੀ ਕੰਮ ਆਉਣਾ ਤੇਰੇ। ਨਿਤਾ ਪ੍ਰਤੀ ਅਸੀਂ ਰਹਿਰਾਜ ਸਾਹਿਬ ਵਿੱਚ ਪੜ੍ਹਦੇ ਹਾਂ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਬਾਕੀ ਦੇ ਕੰਮ ਤੇਰੇ ਕਿਤੇ ਵੀ ਥਾਂ ਨਹੀਂ ਹਨ। ਸੋ ਜਿਹੜਾ ਵਾਹਿਗੁਰੂ ਦਾ ਜਸ ਹੈ ਤੋ ਮਹਾਰਾਜ ਸਾਹਿਬ ਕਹਿੰਦੇ ਇਹੀ ਤੇਰੇ ਕੰਮ ਆਉਣਾ ਹੈ, ਹੋਰ ਕੁਛ ਕੰਮ ਆਉਣਾ ਨਹੀਂ। ਪਰ ਇਹ ਸਮਝ ਜਿਸ ਵਕਤ ਫਿਰ ਤੈਨੂੰ ਆਉਣੀ ਹੈ ਉਦੋਂ ਤੇਰੇ ਕੋਲ ਸਮਾਂ ਨਹੀਂ ਹੋਣਾ। ਜਦੋਂ ਸਮਾਂ ਸੀ ਉਦੋਂ ਤੂੰ ਉਸ ਸਮੇਂ ਨੂੰ ਪਛਾਣਿਆ ਨਹੀਂ, ਉਹਨੂੰ ਜਾਣਿਆ ਨਹੀਂ। ਵੇਲਾ ਬੰਧਨ ਸਕੇ ਉਹ ਬੰਧਨ ਕੀ ਵੇਲਾ, ਜਿਹੜਾ ਸਮੇਂ ਨੂੰ ਸੰਭਾਲਣਾ ਸੀ ਉਹ ਵੇਲਾ ਗਵਾ ਲਿਆ। ਕਦੇ ਖਿਆਲ ਕਰੀਏ ਸਾਧ ਸੰਗਤ, ਮਾਂ ਦੇ ਗਰਭ ਤੋਂ ਜਨਮ ਲਿਆ, ਦੇਖਦਿਆਂ ਦੇਖਦਿਆਂ ਜਵਾਨੀ ਆ ਗਈ। ਜਵਾਨੀ ਵਿੱਚ ਬਚਪਨ ਯਾਦ ਆਉਂਦਾ ਹੈ ਪਰ ਘੱਟ ਯਾਦ ਆਉਂਦਾ ਹੈ। ਫਿਰ ਜਦੋਂ ਜਵਾਨੀ ਗੁਜ਼ਰ ਜਾਂਦੀ ਹੈ ਅਤੇ ਬੁਢਾਪਾ ਆਉਂਦਾ ਹੈ ਉਦੋਂ ਜਵਾਨੀ ਵੀ ਯਾਦ ਆਉਂਦੀ ਹੈ ਅਤੇ ਫਿਰ ਬਚਪਨ ਵੀ ਯਾਦ ਆਉਂਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਤਰਨ ਆਪੋ ਵਿਖਿਨ ਸਿੰਘ ਖੋਇਓ ਬਾਲਪਨ ਅਗਿਆਨਾ, ਬਿਰਧ ਪਿਓ ਅਜਹੂ ਨਹੀਂ ਸਮਝਿਆ ਕੌਣ ਕੁਮਤ ਰਜਾਨਾ, ਤੂੰ ਹਜੇ ਸਮਝ ਨਹੀਂ ਸਕਿਆ ਇਸ ਬਾਤ ਨੂੰ, ਤੇਰੀ ਮਤ ਜਿਹੜੀ ਹੈ ਉਹ ਪੁੱਠੀ ਹੋ ਗਈ। ਚਾਰ ਤਰ੍ਹਾਂ ਦੀ ਮਤ ਮੰਨੀ ਹੈ ਵਿਦਵਾਨਾਂ ਨੇ, ਇਸ ਸਭਾ ਦੇ ਵਿੱਚ ਬੜੇ ਵੱਡੇ ਵਿਦਵਾਨ ਬੈਠੇ ਨੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ, ਯਾਨੀ ਸੰਤੋਖ ਸਿੰਘ ਜੀ। ਮੈਂ ਤਕਰੀਬਨ 2009 ਦੇ ਵਿੱਚ ਪਹਿਲੀ ਵਾਰ ਮੈਨੂੰ ਇਸ ਮਰਤਬਾ ਆਉਣ ਦਾ ਮੌਕਾ ਮਿਲਿਆ ਸੀ। ਫਿਰ ਤਾਂ ਚਲੋ ਸੇਵਾ ਮਿਲ ਗਈ ਪੰਥੀ ਕਈ ਸਾਲਾਂ ਬਾਅਦ, 10-12 ਸਾਲ ਬਾਅਦ। ਉਦੋਂ ਦਾਸ ਦੇ ਇਹਨਾਂ ਨਾਲ ਵਿਚਾਰ ਵੀ ਹੋਏ। ਸੋ ਕਹਿਣ ਤੋਂ ਭਾਵ ਹੈ ਕਿ ਚਾਰ ਤਰ੍ਹਾਂ ਦੀ ਮਤ ਮੰਨੀ ਹੈ ਸ਼ਾਸਤਰਾਂ ਨੇ, ਪਰ ਉਹ ਮਤ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਹੈ। ਔਰ ਸਾਡਾ ਜਿਹੜਾ ਇੱਥੇ ਆਉਣਾ ਹੈ, ਅਸੀਂ ਵੀ ਇੱਕ ਮਤ ਲੈਣ ਵਾਸਤੇ ਆਉਂਦੇ ਹਾਂ ਅਤੇ ਤਿੰਨ ਪ੍ਰਕਾਰ ਦੀ ਮਤ ਛੱਡਣ ਲਈ ਆਉਂਦੇ ਹਾਂ। ਗੁਰੂ ਘਰ ਆਉਣ ਦਾ ਮਕਸਦ ਹੀ ਇਹ ਹੈ ਔਰ ਇਹੀ ਉਦਾਸ ਦਾ ਵਿਸ਼ਾ ਹੈ। ਕਿਹੜੀ ਕਿਹੜੀ ਮਤ ਹੈ? ਬੰਦੇ ਦੇ ਉੱਤੇ ਜ਼ਿਆਦਾ ਭਾਰੂ ਹੁੰਦੀ ਹੈ ਮਨ ਦੀ ਮਤ। ਜ਼ਿਆਦਾਤਰ ਜਿਹੜੀ ਬਹੁ ਗਿਣਤੀ ਹੈ ਨਾ, ਉਹ ਆਪਣੇ ਮਨ ਦੇ ਅਨੁਸਾਰ ਚੱਲਣ ਵਾਲੇ ਲੋਕ ਹੁੰਦੇ ਨੇ, ਉਹਨੂੰ ਕਹਿੰਦੇ ਨੇ ਮਨ ਮਤ। ਅਤੇ ਇੱਕ ਹੁੰਦੀ ਹੈ ਅਨਮਤ। ਅਨ ਦਾ ਅਰਥ ਹੁੰਦਾ ਹੋਰ, ਆਪਣੀ ਮਤ ਨਹੀਂ ਵਰਤਣੀ, ਦੂਜੇ ਦੀ ਮਤ ਨਾਲ ਚੱਲਣਾ। ਇਹ ਸਾਡੇ ਸਮਾਜ ਵਿੱਚ, ਇਹ ਧਰਮਾਂ ਦੇ ਵਿੱਚ ਵੀ ਅੱਜ ਇਹ ਦੁਖਾਂਤ ਪੈਦਾ ਹੋ ਗਿਆ ਕਿ ਅਸੀਂ ਜਾਂ ਆਪਣੇ ਮਨ ਦੀ ਮਰਜ਼ੀ ਕਰਦੇ ਹਾਂ ਜਾਂ ਫਿਰ ਅਸੀਂ ਦੂਜੇ ਦੀ ਮਰਜ਼ੀ ਨਾਲ ਚੱਲਦੇ ਹਾਂ। ਮਨ ਦੀ ਮਤ ਕੀ ਹੈ ਕਿ ਜਿਵੇਂ ਮਨ ਨੇ ਕਿਹਾ, ਮਨ ਨੇ ਗੁਰੂ ਘਰ ਜਾਣ ਲਈ ਪ੍ਰੇਰਤਾ ਤੁਰ ਗਿਆ ਅਤੇ ਮਨ ਨੇ ਜੇ ਰੋਕਤਾ ਤਾਂ ਰੋਕ ਗਿਆ। ਇਹਨੂੰ ਹੈ ਆਪਣੇ ਆਪ ਨੂੰ ਮਨ ਦੇ ਅਧੀਨ ਕਰਨਾ, ਪਰ ਗੁਰੂ ਦੀ ਸ਼ਰਨ ਵਿੱਚ ਆ ਕੇ ਇਸ ਮਨ ਨੂੰ ਅਧੀਨ ਲਿਆਉਣਾ ਸੀ। ਸਿਆਣਿਆਂ ਖਾਨ ਬਣਾਏ ਮਨ ਕੇ ਮਤੇ ਨਾ ਚੱਲੀਏ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਬੜੇ ਬੜੇ ਇਸ ਦੁਨੀਆਂ ਤੋਂ ਮਰੇ ਇਸ ਮਨ ਦੇ ਮਗਰ ਲੱਗਣੇ ਵਾਲੇ। ਫਿਰ ਕਬੀਰ ਸਾਹਿਬ ਨੇ ਇਸ ਮਨ ਦੀ ਇੱਕ ਵੱਡਾ ਦੁਖਾਂਤ ਵਖਿਆਨ ਕਰਕੇ ਦੱਸਿਆ। ਕਹਿੰਦੇ ਕਬੀਰ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹੱਥ ਦੀਪ ਕੂਏਂ ਪਰੈ। ਕੋਈ ਬੰਦਾ ਹੱਥ ਵਿੱਚ ਤਾਂ ਦੀਵਾ ਚੱਕਿਆ ਸੀ ਅਤੇ ਡਿੱਗ ਪਿਆ ਖੂਹ ਵਿੱਚ। ਹੁਣ ਕਹਿੰਦੇ ਦੀਵਾ ਕਿਸ ਵਾਸਤੇ ਸੀ, ਕੀ ਕੰਮ ਆਇਆ? ਇਹੀ ਮਨ ਦੀ ਹਾਲਤ ਹੈ। ਇਹਨੂੰ ਪਤਾ ਹੈ ਮਾੜਾ ਕਰਮ ਕਰਨ ਲੱਗਿਆ ਵੀ ਇਹਨੂੰ ਪਤਾ ਹੈ ਕਿ ਮਾੜਾ ਕਰ ਰਹੇ ਹਨ। ਇਹ ਮਨ ਦੀ ਹਾਲਤ ਹੈ, ਮਨ ਦੇ ਪਿੱਛੇ ਲੱਗਣਾ। ਇਸੇ ਕਰਕੇ ਗੁਰਬਾਣੀ ਵਿੱਚ ਇਸ ਮਨ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਨੇ ਬਹੁਤ ਆਤਮਕ ਉਪਦੇਸ਼ ਦਿੰਦਾ ਹੈ। ਇਹਨੂੰ ਸਮਝਾ ਇਸ ਮਨ ਨੂੰ, ਤਾਂ ਕਿ ਇਹ ਜਿਸ ਮਕਸਦ ਵਾਸਤੇ ਇਹ ਮ੍ਰਿਤ ਮੰਡਲ ਦੀ ਯਾਤਰਾ ਦੇ ਵਿੱਚ ਇਹ ਤੇਰਾ ਸਵਾਰ ਬਣ ਕੇ ਆਇਆ ਸੀ, ਇਹ ਉਸ ਰਾਹ 'ਤੇ ਤੈਨੂੰ ਲੈ ਜਾਵੇ। ਜਿਹੜੀ ਅਨਮਤ ਹੈ, ਕਬੀਰ ਸਾਹਿਬ ਨੇ ਇਹਦਾ ਵੀ ਵਿਖਿਆਨ ਕੀਤਾ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਡੂਬਹੋ ਗੇ ਰੇ ਬਾਪੁਰੇ, ਬਹੁ ਲੋਗਨ ਕੀ ਕਾਨ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਬਹੁਤਿਆਂ ਦੀ ਮੰਨਣ ਵਾਲਿਆ ਫਿਰ ਤੇਰੇ ਨਾਲ ਵੀ ਉਹੀ ਹੋਏਗੀ ਜਿਹੜੇ ਤੇਰੇ ਪੜੋਸੀ ਨਾਲ ਹੋਈ ਹੈ, ਜਿਹੜਾ ਕਿਸੇ ਦੇ ਮਗਰ ਲੱਗ ਕੇ ਚੱਲਣਾ। ਕਬੀਰ ਠਾਕੁਰ ਪੂਜਿਆ ਹੈ ਮੋਲੇ, ਮਨ ਹਠ ਤੀਰਥ ਜਾਏ, ਦੇਖਾ ਦੇਖੀ ਸਵੰਗ ਧਰ ਭੁੱਲੇ ਭਟਕਾ ਖਾਏ। ਜਿਹੜਾ ਕਿਸੇ ਦੇ ਮਗਰ ਲੱਗ ਕੇ ਚੱਲਣਾ, ਆਪਣੀ ਕੋਈ ਸ਼ਰਧਾ ਨਹੀਂ, ਆਪਣਾ ਕੋਈ ਵਿਸ਼ਵਾਸ ਨਹੀਂ, ਆਪਣਾ ਕੋਈ ਗਿਆਨ ਨਹੀਂ, ਬਸ ਜਿੱਧਰ ਨੂੰ ਦੁਨੀਆਂ ਤੁਰ ਪਈ ਉੱਧਰ ਨਹੀਂ ਮਗਰ ਹੋ ਕੇ ਤੁਰ ਪੈਣਾ। ਇਹ ਹੈ ਸਤਸੰਗ ਜੀ ਅਨਮਠ, ਦੂਜੇ ਦੀ ਮਤ ਨਾਲ ਚੱਲਣਾ। ਮਹਾਰਾਜ ਕਹਿੰਦੇ ਇਹ ਦੋਏ ਤਰ੍ਹਾਂ ਦੀ ਮਤ ਤੈਨੂੰ ਡੋਬ ਦੇਗੀ। ਇਹ ਉਹ ਬੇੜੀਆਂ ਨੇ, ਕਬੀਰ ਬੇੜਾ ਜਰਜਰਾ ਫੂੰਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਕੇ ਡੂਬੇ ਜਨ ਸੰਪਾਰ। ਇਹ ਤੂੰ ਉਸ ਬੇੜੀ ਵਿੱਚ ਸਵਾਰ ਹੈ, ਭਾਵੇਂ ਮਨਮਤ ਭਾਵੇਂ ਅਨਮਤ, ਜਿਸ ਬੇੜੀ ਦੇ ਵਿੱਚ ਵੱਡੇ ਵੱਡੇ ਛੇਕ ਹੋਏ ਨੇ, ਜਿਉਂ ਜਿਉਂ ਪਾਣੀ ਭਰਦਾ ਜਾਏਗਾ, ਕਿਉਂਕਿ ਅਨਮਤ ਨੇ ਵੀ ਤੇਰੇ ਅੰਦਰ ਪਾਪ ਪੈਦਾ ਕਰਨੇ ਅਤੇ ਮਨਮਤ ਨੇ ਵੀ ਤੇਰੇ ਅੰਦਰ ਪਾਪ ਪੈਦਾ ਕਰਨੇ ਨੇ, ਵਿਕਾਰ ਪੈਦਾ ਕਰਨੇ ਨੇ। ਅਤੇ ਜਿਉਂ ਜਿਉਂ ਵਿਕਾਰ ਪੈਦਾ ਹੋਣਗੇ ਭਾਈ, ਉਹਨੇ ਪਾਪ ਪੈਦਾ ਹੋਣਗੇ, ਅਤੇ ਜਿੰਨੇ ਪਾਪ ਪੈਦਾ ਹੋਣਗੇ ਉਹਨਾਂ ਹੀ ਇਹ ਜਿੰਦ ਜਿਹੜੀ ਹੈ ਇਹ ਬੰਨੀ ਜਾਏਗੀ, ਇਹ ਛੁੱਟੇਗੀ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਾਡੀ ਇਸ ਜੀਵਨ ਯਾਤਰਾ ਦੀ ਬਾਤ ਕਹੀ ਹੈ, ਪਹਿਲੇ ਪਹਿਰੇ ਰੈਣਕੈ ਬਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ, ਪਹਿਲੀ ਤੇਰੀ ਅਵਸਥਾ ਸੀ। ਫਿਰ ਮਹਾਰਾਜ ਕਹਿੰਦੇ ਦੇਖੋ ਜਦੋਂ ਜਨਮ ਲੈ ਲਿਆ, ਦੂਜੇ ਪਹਿਰੇ ਰੈਣਕੈ ਬਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਜਿਹੜਾ ਧਿਆਨ ਮਾਂ ਦੇ ਪੇਟ ਵਿੱਚ ਲੱਗਿਆ ਸੀ, ਮਾਤਾ ਕਿਉਂ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਆ, ਉਹ ਵਿਸਰ ਗਿਆ। ਜਦੋਂ ਉਹ ਵਿਸਰਿਆ, ਵਿੱਚ ਹੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਖਸਮ ਵਿਸਰ ਗਿਆ ਅਤੇ ਦੁਨੀਆ ਨਾਲ ਚਿੱਤ ਲੱਗ ਗਿਆ। ਅਤੇ ਜਿਉਂ ਜਿਉਂ ਫਿਰ ਮਹਾਰਾਜ ਕਹਿੰਦੇ ਹੋਇਆ ਕਿ ਹੱਥੋ ਹੱਥ ਨਚਾਈਆ ਬਣ ਜਾ ਰਿਹਾ ਮਿੱਤਰਾ, ਜਿਉਂ ਜਸਦਾ ਕਰ ਕਾਨ। ਕਹਿੰਦੇ ਜਿਵੇਂ ਕਦੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਆਪਣੀ ਮਾਂ ਦੇ ਘਰ ਖੇਡਦੇ ਸੀ, ਸਾਡਾ ਮਨ ਵੀ ਜਿਹੜਾ ਹੈ ਰੱਬ ਨੂੰ ਵਿਸਾਰ ਕੇ ਇਉਂ ਵਿਕਾਰਾਂ ਦੇ ਵਿੱਚ ਸਾਧ ਸੰਗਤ ਖੇਡ ਰਿਹਾ ਹੈ। ਹੱਥੋ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ, ਤੇਰਾ ਹੈ ਇੱਥੇ ਕੁਛ ਨਹੀਂ। ਜਿਨ ਰਚ ਰਚਿਆ ਤਿਸੈ ਨਾ ਜਾਣ, ਜਿਹਨੇ ਤੈਨੂੰ ਰਚਿਆ ਹੈ ਸੰਸਾਰ ਤੇ ਭੇਜਿਆ ਉਹਨੂੰ ਤੂੰ ਭੁੱਲ ਗਿਆ। ਸੋ ਇਉਂ ਸਾਧ ਸੰਗਤ, ਪਾਤਸ਼ਾਹ ਨੇ ਕਿਹਾ ਇਹ ਦੋਏ ਤਰ੍ਹਾਂ ਦੀ ਮਤ ਤੈਨੂੰ ਡੋਬ ਦੇਗੀ। ਹੁਣ ਤੀਸਰੀ ਹੈ ਦੁਰਮਤ। ਦੁਰਮਤ ਦਾ ਅਰਥ ਹੁੰਦਾ ਖੋਟੀ ਮਤ, ਜਿਸ ਮਤ ਵਿੱਚ ਵਿਕਾਰ, ਜਿਸ ਮਤ ਵਿੱਚ ਪਾਪ, ਜਿਸ ਮਤ ਵਿੱਚ ਬੁਰਿਆਈਆਂ, ਇਹ ਤੋਂ ਬਿਨਾਂ ਕੋਈ ਚੰਗੀ ਗੱਲ ਕਦੇ ਪੈਦਾ ਹੀ ਨਾ ਹੋਵੇ। ਜਿਉਂ ਸੁੱਤਾ ਉੱਠਿਆ ਸੌਣ ਤੱਕ ਦੂਜੇ ਦਾ ਬੁਰਾ ਕਰਨਾ, ਆਪਣਾ ਸਵਾਰਨਾ ਅਤੇ ਦੂਜੇ ਦਾ ਵਿਗਾੜਨਾ, ਉਹਦੇ ਲਈ ਕਿਸੇ ਵੀ ਪੱਧਰ 'ਤੇ ਉੱਤਰ ਜਾਣਾ, ਇਹ ਤੋਂ ਝਿਜਕਣਾ ਨਾ, ਇਹਨੂੰ ਕਹਿੰਦੇ ਨੇ ਖੋਟੀ ਮਤ। ਅਤੇ ਮਹਾਰਾਜ ਕਹਿੰਦੇ ਵੇਖੋ ਐਸੀ ਮਤ ਲੈਣ ਵਾਲੇ ਯੁੱਗਾਂ ਦੇ ਵਿੱਚ ਦੁਨੀਆਂ 'ਤੇ ਪੈਦਾ ਹੋਏ, ਫਿਰ ਉਹਨਾਂ ਦਾ ਹਾਲ ਕੀ ਹੋਇਆ। ਹਜ਼ੂਰ ਕਹਿੰਦੇ ਬਾਰ ਹੈ ਜੋਜਨ ਛਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ, ਸਰਬ ਸੋਇਨ ਕੀ ਲੋਕਾ ਹੋਤੀ, ਰਾਵਣ ਸੇ ਅਦ ਖਾਈ, ਕਹਾਂ ਪਿਓ ਦਰ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਤਹ ਰਾਵਣ ਕਰਦੀ ਅਨਬਾਤੀ। ਤ੍ਰੇਤੇ ਵਿੱਚ ਰਾਵਣ, ਸਤਯੁਗ ਵਿੱਚ ਹਰਨਾਕਸ਼, ਦੁਆਪਰ ਵਿੱਚ ਕੰਸ ਦੁਰਯੋਧਨ, ਕਲਯੁਗ ਦੇ ਵਿੱਚ ਸਾਧ ਸੰਗਤ ਔਰੰਗਜ਼ੇਬ, ਅਤੇ ਇਹ ਯੁੱਗਾਂ ਦਾ ਹਿਸਟਰੀ ਸਾਡੇ ਸਾਹਮਣੇ ਹੈ। ਇਹਨਾਂ ਦੀ ਮਤ ਵਿੱਚ ਪਾਪ ਸੀ, ਮਤ ਵਿੱਚ ਖੋਟ ਸੀ, ਪਰ ਅੰਤ ਨੂੰ ਫਿਰ ਮਹਾਰਾਜ ਕਹਿੰਦੇ ਇਹਨਾਂ ਦੇ ਜੋ ਹਾਲ ਹੋਏ ਇਹ ਇਤਿਹਾਸ ਜਿਹੜਾ ਇਹ ਬੋਲ ਕੇ ਦੱਸਦਾ ਹੈ। ਪਾਪ ਪਾਪ ਹੈ, ਕੋਈ ਵੱਡੇ ਰੂਪ ਵਿੱਚ ਕਰੇ ਭਾਵੇਂ ਕੋਈ ਛੋਟੇ ਰੂਪ ਵਿੱਚ ਕਰੇ। ਇਸ ਤਰ੍ਹਾਂ ਇਹ ਤੀਜੀ ਮਤ ਜਿਹੜੀ ਹੈ ਇਹ ਹੈ ਦੁਰਮਤ, ਇਹਨੂੰ ਕਹਿੰਦੇ ਨੇ ਖੋਟੀ ਮਤ। ਮਨਮਤ, ਅਨਮਤ ਅਤੇ ਦੁਰਮਤ, ਇਹ ਤਿੰਨੇ ਤਰ੍ਹਾਂ ਦੀ ਮਤ ਜਿਹੜੀ ਹੈ ਜੀਵ ਨੂੰ, ਸਾਡੇ ਸਰੀਰ ਨੂੰ, ਸਾਡੇ ਮਨ ਨੂੰ ਰੱਬ ਤੋਂ ਦੂਰ ਕਰ ਰਹੀ ਹੈ ਦਿਨਾਂ ਪ੍ਰਤੀ ਦਿਨ। ਤੋ ਮਹਾਰਾਜ ਨੂੰ ਪੁੱਛਿਆ ਸੱਚੇ ਪਾਤਸ਼ਾਹ ਇਹ ਮਤ ਕਿਵੇਂ ਦੂਰ ਹੋਏਗੀ? ਸਤਿਗੁਰੂ ਕਹਿੰਦੇ ਇਹ ਮਤ ਦੂਰ ਹੋਣੀ ਹੈ ਜਦੋਂ ਗੁਰੂ ਕੋਲ ਆਏਗਾ। ਗੁਰੂ ਦੀ ਜਿਹੜੀ ਸਿੱਖਿਆ ਹੈ, ਗੁਰੂ ਦੇ ਜਿਹੜੇ ਬਚਨ ਹਨ, ਉਹ ਤੇਰੀ ਇਸ ਖੋਟੀ ਮਤ ਨੂੰ ਹੌਲੀ ਹੌਲੀ ਦੂਰ ਕਰ ਦੇਣਗੇ। ਜਿਉਂ ਜਿਉਂ ਬੰਦੇ ਵਿੱਚੋਂ ਮਨਮਤ ਖਤਮ ਹੋਏਗੀ, ਅਨਮਤ ਖਤਮ ਹੋਏਗੀ, ਦੁਰਮਤ ਖਤਮ ਹੋਏਗੀ, ਤਿਉਂ ਤਿਉਂ ਉੱਥੇ ਗੁਰੂ ਦੀ ਮਤ ਦਾ ਨਿਵਾਸ ਹੋਣਾ ਸ਼ੁਰੂ ਹੋ ਜਾਏਗਾ। ਜਿਉਂ ਜਿਉਂ ਗੁਰੂ ਦੀ ਮਤ ਆਉਣ ਲੱਗ ਜੇ, ਯਾਦ ਰੱਖਣਾ ਬੰਦੇ ਦੀ ਮਨ ਦੀ ਮਤ ਵੀ ਛੁੱਟ ਜਾਂਦੀ ਹੈ, ਉਹ ਦੂਸਰੇ ਦੀ ਮਤ 'ਤੇ ਵੀ ਚੱਲਣਾ ਛੱਡ ਦਿੰਦਾ ਹੈ, ਅਤੇ ਪਾਪ ਤਾਂ ਫਿਰ ਕਰਨੇ ਹੀ ਕੀ ਹਨ। ਅਤੇ ਜਦੋਂ ਇੱਕ ਸਮਾਂ ਆਉਂਦਾ ਤਾਂ ਮਹਾਰਾਜ ਸਾਹਿਬ ਕਹਿੰਦੇ ਗੁਰੂ ਦੀ ਮਤ ਪੂਰੀ ਤਰ੍ਹਾਂ ਆ ਜਾਵੇ, ਉਦੋਂ ਫਿਰ ਹਿਰਦੇ ਦੇ ਵਿੱਚ ਭਗਤੀ ਪੈਦਾ ਹੁੰਦੀ ਹੈ, ਨਾਮ ਦਾ ਰਸ ਪੈਦਾ ਹੁੰਦਾ ਹੈ। ਗੁਰ ਕੀ ਮਤ ਨੂੰ ਲਹਿ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ, ਭਗਤੀ ਤੋਂ ਬਿਨਾਂ ਵੱਡੇ ਵੱਡੇ ਡੁੱਬ ਗਏ, ਇਹ ਯਾਦ ਰੱਖਣਾ। ਹਜ਼ੂਰ ਨੇ ਕਿਹਾ ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਸਾ ਨਹਿ ਜੂਕੈ, ਗੁਰ ਇਹ ਭੇਦ ਬਤਾਵੈ। ਇਹ ਭੇਦ ਜਿਹੜਾ ਹੈ, ਇਹ ਗਿਆਨ ਜਿਹੜਾ ਹੈ, ਇਹ ਗੁਰੂ ਦੱਸਦਾ ਹੈ ਕਿ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਵਿਅਰਥ ਹੈ, ਉਹੀ ਸਮਾਂ ਲੇਖੇ ਵਿੱਚ ਹੈ। ਗੁਰ ਕੀ ਮਤ ਜੀ ਆਈ ਕਾਰ, ਇਹ ਗੁਰੂ ਦੀ ਮਤ ਜਦੋਂ ਕੰਮ ਆ ਜਾਵੇ। ਅਤੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਦੋਂ ਸੰਸਾਰ ਦਾ ਭ੍ਰਮਣ ਕੀਤਾ, ਜਿਸ ਵਕਤ ਸਾਧ ਸੰਗਤ ਕਾਸ਼ੀ ਪਹੁੰਚੇ, ਬੜਾ ਭਾਰੀ ਵਿਦਵਾਨ ਸੀ ਉੱਥੇ ਪੰਡਿਤ ਗੋਪਾਲ ਦੱਤ, ਜਿਹਨੂੰ ਆਪਣੀ ਵਿੱਦਿਆ ਦਾ ਬੜਾ ਮਾਣ ਸੀ। ਜੇ ਕੋਈ ਸੰਤ ਮਹਾਤਮਾ ਫਕੀਰ ਕੋਈ ਵਿਦਵਾਨ ਉੱਥੇ ਚਲਾ ਜਾਂਦਾ ਤਾਂ ਇਹ ਮਜਲਿਸ ਲਾ ਕੇ ਕਹਿੰਦਾ ਸੀ ਮੇਰੇ ਨਾਲ ਬਹਿਸ ਕਰ, ਫਿਰ ਉਹਨੂੰ ਹਰਾਉਂਦਾ ਸੀ, ਉਹਦਾ ਮਜ਼ਾਕ ਉਡਾਉਂਦਾ ਸੀ, ਔਰ ਉਹਨੂੰ ਫਿਰ ਕਾਂਸ਼ੀ 'ਚ ਵੜਨ ਨਹੀਂ ਸੀ ਦਿੰਦਾ। ਗੁਰੂ ਨਾਨਕ ਸਾਹਿਬ ਜਿਸ ਵਕਤ ਪਹੁੰਚੇ ਅਤੇ ਮਹਾਰਾਜ ਸਾਹਿਬ ਨੂੰ ਇਹਨੇ ਸੱਦਾ ਭੇਜਿਆ ਅਤੇ ਆਪ ਆਇਆ, ਕਹਿੰਦਾ ਜੀ ਮੈਂ ਤੁਹਾਡੇ ਨਾਲ ਬਹਿਸ ਕਰਨੀ ਚਾਹੁੰਦਾ, ਮੇਰੇ ਨਾਲ ਬਹਿਸ ਕਰੋ, ਮੇਰੇ ਸਵਾਲਾਂ ਦੇ ਉੱਤਰ ਦਿਓ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮੈਂ ਫਾਲਤੂ ਬਹਿਸ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੇਰੇ ਕੋਲ ਸਮਾਂ ਨਹੀਂ ਕਿ ਮੈਂ ਤੇਰੇ ਨਾਲ ਬਹਿਸ ਕਰਕੇ ਆਪਣਾ ਸਮਾਂ ਗਵਾਵਾਂ। ਕਹਿੰਦਾ ਜੀ ਫਿਰ ਤੁਸੀਂ ਕਾਸ਼ੀ 'ਚ ਨਹੀਂ ਵੜ ਸਕਦੇ। ਮਹਾਰਾਜ ਕਹਿੰਦੇ ਕਾਸ਼ੀ 'ਚ ਵੀ ਵੜਨਾ, ਇਹ ਤੋਂ ਤੂੰ ਰੋਕ ਨਹੀਂ ਸਕਦਾ। ਕਹਿੰਦਾ ਜੀ ਸਾਡਾ ਇੱਥੇ ਦਾ ਇਹ ਫੈਸਲਾ ਹੈ ਕਿ ਜਿਹਨੇ ਨਵੇਂ ਕਿਸੇ ਫਕੀਰ ਨੇ ਇੱਥੇ ਆ ਕੇ ਵੜਨਾ ਨਾ, ਤਾਂ ਉਹਨੂੰ ਪਹਿਲਾਂ ਮੇਰੇ ਸਵਾਲਾਂ ਦੇ ਉੱਤਰ ਦੇਣੇ ਪੈਣਗੇ। ਮਹਾਰਾਜ ਕਹਿੰਦੇ ਤੇਰਾ ਸਰਦਾ ਨਹੀਂ? ਕਹਿੰਦਾ ਜੀ ਨਹੀਂ। ਸਾਧ ਸੰਗਤ ਜੀ ਸਾਹਮਣੇ ਕੂਕਰ ਸੀ ਬੈਠਾ ਕੁੱਤਾ, ਅਤੇ ਮਹਾਰਾਜ ਕਹਿੰਦੇ ਫਿਰ ਇਉਂ ਕਰ, ਮੇਰੇ ਕੋਲ ਤਾਂ ਸਮਾਂ ਨਹੀਂ, ਮੈਂ ਤਾਂ ਆਪਣੇ ਬਚਨ 'ਤੇ ਖਰਾਂ, ਜੇ ਤੇਰਾ ਬਾਹਲਾ ਜੀ ਕਰਦਾ ਤੇਰਾ ਨਹੀਂ ਸਰਦਾ, ਫਿਰ ਤੂੰ ਇਹ ਦਰਵੇਸ਼ ਨਾਲ ਬਹਿਸ ਕਰ ਲੈ। ਕਹਿੰਦਾ ਜੀ ਤੁਸੀਂ ਮੇਰਾ ਅਪਮਾਨ ਕਰਦੇ ਹੋ, ਮੈਂ ਬੰਦਾ ਹਾਂ, ਤੁਸੀਂ ਕੁੱਤੇ ਵੱਲ ਇਸ਼ਾਰਾ ਕਰਕੇ ਮੇਰਾ ਅਪਮਾਨ ਕੀਤਾ। ਮਹਾਰਾਜ ਕਹਿੰਦੇ ਨਹੀਂ, ਇਹ ਬੋਲੇਗਾ, ਤੂੰ ਸਵਾਲ ਕਰ, ਜੋ ਪੁੱਛੇਗਾ ਉਹ ਜਵਾਬ ਦੇਵੇਗਾ, ਫਿਰ ਕਹੀਂ ਮੈਨੂੰ। ਅਤੇ ਹੱਕਾ ਬੱਕਾ ਜਾ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਮਰੱਥ ਗੁਰੂ ਸਿਰ ਹੱਥ ਤਰਿਓ, ਗੁਰੂ ਕੀਨੀ ਕਿਰਪਾ ਹਰਨਾਮ ਦਿਓ। ਗੁਰੂ ਜੀ ਦੇ ਮਰਜ਼ੀ ਸਿਰ 'ਤੇ ਹੱਥ ਰੱਖ ਦੇਵੇ, ਜ਼ਰੂਰੀ ਥੋੜ੍ਹੀ ਹੈ। ਜੇ ਗੁਰੂ ਗੂੰਗਿਆਂ ਕੋਲੋਂ ਪਜੋਖਰਾ ਸਾਹਿਬ ਸਾਧ ਸੰਗਤ ਕਥਾ ਕਰਾ ਸਕਦਾ ਹੈ, ਤਾਂ ਗੁਰੂ ਤਾਂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੇ ਜੀਵ ਜੰਤੂ ਦੇ ਵੱਸ ਵਿੱਚ ਹਨ। ਅਤੇ ਮਹਾਰਾਜ ਨੇ ਇਸ਼ਾਰਾ ਕੀਤਾ, ਕਹਿੰਦੇ ਦਰਵੇਸ਼ ਇਹ ਬਹਿਸ ਕਰਨੀ ਚਾਹੁੰਦਾ, ਦੇਹ ਉੱਤਰ ਜਿਹੜੇ ਇਹਨੂੰ ਚਾਹੀਦੇ ਨੇ ਅਤੇ ਉਸ ਤੋਂ ਬਾਅਦ ਗੋਪਾਲ ਦੱਤ ਉਹਦੇ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ, ਉਹ ਕਹਿੰਦਾ ਕਿੰਗ ਸ਼ਾਸਤਰੰ ਤਾਂ ਕਿਹੜੇ ਕਿਹੜੇ ਸ਼ਾਸਤਰ ਪੜ੍ਹੇ ਨੇ। ਆਵਾਜ਼ ਆਈ ਗੋਪਾਲ ਦੱਸ, ਸਰਬ ਸ਼ਾਸਤਰੰ, ਸਾਰੇ ਸ਼ਾਸਤਰ ਪੜ੍ਹੇ ਨੇ। ਹੁਣ ਜਦੋਂ ਸਰੀਰ ਕੁੱਤੇ ਦਾ ਅਤੇ ਆਵਾਜ਼ ਆਈ ਅਤੇ ਹੱਕਾ ਬੱਕਾ ਰਹਿ ਗਿਆ। ਇਹਨੇ ਕਿਹਾ ਕਿੰਗ ਸ਼ਾਸਤਰੰ, ਉਹਨੇ ਕਿਹਾ ਸਰਬ ਸ਼ਾਸਤਰੰ। ਸਵਾਲ ਤਾਂ ਉੱਥੇ ਮੁੱਕ ਗਏ, ਸਵਾਲਾਂ ਜੋਗਾ ਤਾਂ ਰਿਹਾ ਹੀ ਨਹੀਂ ਵੀ ਹੋ ਕੀ ਗਿਆ। ਉਸ ਤੋਂ ਬਾਅਦ ਆਵਾਜ਼ ਆਈ ਗੋਪਾਲ ਦੱਤ, ਮੈਂ ਤੇਰਾ ਦਾਦਾ ਹਾਂ ਬਿਸ਼ਨ ਦੱਤ। ਇਹੀ ਸੁਭਾਅ ਵਿੱਦਿਆ ਮੇਰੇ ਕੋਲ ਵੀ ਬਹੁਤ ਸੀ, ਇਹ ਉਸੇ ਖਾਨਦਾਨ 'ਚੋਂ ਤੇਰੇ ਕੋਲ ਆਈ ਹੈ ਵਿੱਦਿਆ। ਮੈਂ ਵੀ ਵਿੱਦਿਆ ਦਾ ਧਨੀ ਸੀ, ਪਰ ਆਦਤ ਪੁੱਠੀ ਤੇਰੇ ਵਾਲੀ ਮੇਰੇ ਤੋਂ ਹੀ ਤੈਨੂੰ ਪਈ ਹੈ, ਇਹ ਖਾਨਦਾਨ ਦੇ ਵਿੱਚ ਚੱਲੀ ਆ ਰਹੀ ਹੈ ਰੀਤ। ਆਹੀ ਕੁਛ ਮੈਂ ਕਰਦਾ ਰਿਹਾ, ਜਿਹੜਾ ਵੀ ਕਾਂਸ਼ੀ ਆਉਂਦਾ ਮੈਂ ਉਹਨੂੰ ਘੇਰ ਕੇ ਖੜ ਜਾਂਦਾ ਮੇਰੇ ਸਵਾਲਾਂ ਦੇ ਉੱਤਰ ਦੇ। ਕਹਿੰਦਾ ਇੱਥੇ ਕੋਈ ਬੰਦਗੀ ਵਾਲਾ ਫਕੀਰ ਆਇਆ, ਉਹਦੀ ਬਿਰਤੀ ਸੁਰਤੀ ਰੱਬ ਨਾਲ ਜੁੜੀ ਸੀ। ਕਹਿੰਦਾ ਮੈਂ ਉਹਨੂੰ ਘੇਰ ਲਿਆ, ਮੈਂ ਕਿਹਾ ਬਹਿਸ ਕਰ। ਉਹਨੇ ਕਿਹਾ ਭਾਈ ਮੈਂ ਤੇਰੇ ਨਾਲ ਬਹਿਸ ਨਹੀਂ ਕਰ ਸਕਦਾ, ਮੈਂ ਤਾਂ ਸਿਰਫ ਨਾਮ ਜਪਣ ਵਾਲਾ, ਮੈਂ ਬਹੁਤਾ ਸ਼ਾਸਤਰਾਂ ਦਾ ਗਿਆਤਾ ਨਹੀਂ। ਜਦੋਂ ਨਾਮ ਹੈ ਹਟਿਆ, ਉਸ ਫਕੀਰ ਦੇ ਅੰਦਰੋਂ ਬੋਲ ਨਿਕਲੇ, ਕਹਿੰਦਾ ਕਿਉਂ ਕੁੱਤੇ ਵਾਂਗ ਭੌਂਕੀ ਜਾਂਦਾ, ਜੇ ਵਿੱਦਿਆ ਪੜ੍ਹ ਲਈ, ਵਿੱਦਿਆ ਪੜ੍ਹੀ ਸੀ, ਵਿੱਦਿਆ ਤਾਂ ਮੈਂ ਸੁਣਿਆ ਸੀ ਆਤਮ ਗਿਆਨ ਵਾਸਤੇ ਹੁੰਦੀ ਹੈ, ਪਰ ਤੂੰ ਕੁੱਤੇ ਦੀ ਤਰ੍ਹਾਂ ਕਿਉਂ ਭੌਂਕੀ ਜਾਂਦਾ, ਇੰਨਾ ਤੈਨੂੰ ਮਾਣ ਹੋਇਆ ਇਸ ਵਿੱਦਿਆ ਦਾ। ਕਹਿੰਦਾ ਉਹਦੇ ਨਿਕਲੇ ਵਚਨ, ਪਤਾ ਨਹੀਂ ਮੈਂ ਕਿੰਨੇ ਕੁ ਲੋਕਾਂ ਦਾ ਅਪਮਾਨ ਕੀਤਾ, ਮੈਨੂੰ ਸਜ਼ਾ ਮਿਲੀ ਕਿ ਮੈਨੂੰ ਇਹ ਜਨਮ ਮਿਲਿਆ। ਕਹਿੰਦਾ ਇਹ ਸੋਚ, ਮੈਂ ਤਾਂ ਇੱਕ ਫਕੀਰ ਘੇਰਿਆ ਸੀ, ਆਹ ਹਾਲ ਤੋਂ ਹੀ ਤੂੰ ਤਾਂ ਰੱਬ ਨੂੰ ਹੀ ਘੇਰ ਕੇ ਬੈਠਾ। ਅਤੇ ਰੂਹ ਕੰਬ ਗਈ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਕੜੇ, ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੰਸਕ੍ਰਿਤ ਬਾਣੀ ਹੈ ਜਿਹਦੇ ਦੋ ਹਿੱਸੇ ਹਨ। ਪਹਿਲੇ ਸਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰੇ, ਬਾਕੀ ਦਾ ਹਿੱਸਾ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਿਆ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਇਹ ਕਾਰਨ ਕਿਵੇਂ ਬਣਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਿਆ। ਮਹਾਰਾਜ ਨੇ ਮੰਗਲ ਕੀਤਾ, ਉਸ ਤੋਂ ਬਾਅਦ ਫਿਰ ਹਜ਼ੂਰ ਨੇ ਵਚਨ ਉਚਾਰੇ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਵਸਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਇਹੀ ਸ਼ਬਦ ਤੁਸੀਂ ਸੁਣਦੇ ਹੋ ਆਸਾ ਦੀ ਵਾਰ ਵਿੱਚ, ਉੱਥੇ ਥੋੜ੍ਹਾ ਜਿਹਾ ਫਰਕ ਹੈ। ਫਰਕ ਇਹ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਸੰਸਕ੍ਰਿਤੀ ਵਿੱਚ ਜੋ ਸ਼ਬਦ ਕਿਹਾ ਜੱਜੇ ਨੂੰ ਹੋੜਾ, ਅਤੇ ਜਦੋਂ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਉੱਥੇ ਜੇ ਹੈ, ਜੇ ਜਾਨਸ ਬ੍ਰਹਮੰ ਕਰਮੰ, ਉੱਥੇ ਹੈ ਜੋ ਜਾਨਸ ਬ੍ਰਹਮੰ ਕਰਮੰ। ਅਤੇ ਸੰਸਕ੍ਰਿਤ ਦੇ ਵਿੱਚ ਜਿਹੜਾ ਵਿਭੁਖਨ ਹੈ ਉਹਦੇ ਨੰਨਾ ਲੱਗਿਆ, ਅਤੇ ਜਦੋਂ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਉੱਥੇ ਨਾਣਾ ਲੱਗਿਆ ਹੋਇਆ, ਉੱਥੇ ਵਿਭੁਖਣ ਹੈ। ਇਸੇ ਤਰ੍ਹਾਂ ਜਿਹੜਾ ਨਿਸ਼ਚੋ ਔਰ ਨਿਹਚੋ ਪਾਠ ਹੈ ਅਤੇ ਸੰਸਕ੍ਰਿਤ ਦੇ ਵਿੱਚ ਹੈਗਾ ਨਿਸ਼ਚੈ ਔਰ ਨਿਸ਼ਚੋ, ਉੱਥੇ ਕਨੌੜਾ ਲੱਗਿਆ ਹੋਇਆ, ਇਹ ਗੁਰੂ ਸਾਹਿਬ ਨੇ ਭੇਦ ਰੱਖਿਆ। ਅਤੇ ਗੁਰੂ ਸਾਹਿਬ ਕਹਿੰਦੇ ਗੋਪਾਲ ਦੱਤ, ਪੜ ਪੁਸਤਕ ਸੰਧਿਆ ਬਾਦੰ, ਪੁਸਤਕਾਂ ਤਾਂ ਪੜ੍ਹ ਲਈਆਂ, ਸ਼ਾਸਤਰ ਪੜ੍ਹ ਲਏ, ਪਰ ਖਟਿਆ ਕੀ,

ਇੱਕ ਬਗਲਾ ਨਦੀ ਦੇ ਕਿਨਾਰੇ ਤੇ ਬੈਠ ਕੇ ਸਮਾਧੀ ਲਾਉਂਦਾ ਹੈ, ਉਹਦੀ ਸਮਾਧੀ ਕਾਹਦੇ ਵਾਸਤੇ ਹੁੰਦੀ ਹੈ? ਅੱਖਾਂ ਮੀਚ ਕੇ ਬਹਿਸਦਾ ਹੈ ਇਸ ਲਈ ਕਿ ਜਦੋਂ ਮੇਰਾ ਸ਼ਿਕਾਰ ਡੱਡੂ ਨੇੜੇ ਆ ਜਾਵੇ ਤੇ ਉਹਨੂੰ ਭੁਲੇਖਾ ਪਵੇ ਵੀ ਇਹ ਤਾਂ ਅੱਖਾਂ ਵਿੱਚ ਹੀ ਬੈਠਾ, ਆਰਾਮ ਨਾਲ ਕਰਦਾ ਵੀ ਇੱਦਾਂ ਹੀ ਹੈ, ਅੱਖਾਂ ਵਿੱਚ ਕੇ ਬੈਠਾ ਰਹਿੰਦਾ, ਜਦੋਂ ਆਉਂਦਾ ਜਦੋਂ ਝਪਟ ਮਾਰ ਕੇ ਉਹਨੂੰ ਮੂੰਹ 'ਚ ਪਾ ਲੈਂਦਾ। ਇਸ ਕਰਕੇ ਬਗਲਾ ਇੰਨਾ ਕੁ ਬਦਨਾਮ ਹੋਇਆ, ਫਿਰ ਸੰਸਾਰ ਦੇ ਵਿੱਚ ਜਿਹਨਾਂ ਨੇ ਇਹੋ ਜਿਹੀ ਭਗਤੀ ਕੀਤੀ, ਅੰਦਰ ਵਕਾਰ ਭਰੇ ਸੀ, ਉੱਪਰੋਂ ਲਿਬਾਸ ਪਾ ਲਏ, ਅਤੇ ਫਿਰ ਮਹਾਰਾਜ ਨੂੰ ਗੁਰਬਾਣੀ ਵਿੱਚ ਕਹਿੰਦੇ, ਮਹਾਰਾਜ ਸਾਹਿਬ ਕਹਿੰਦੇ ਨੇ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ, ਮੈਂ ਤਾਂ ਬਗਲੇ ਦੇ ਭੁਲੇਖੇ ਹੀ ਸੰਗਤ ਕਰ ਬੈਠਾ। ਪਰ ਫਿਰ ਮਹਾਰਾਜ ਨੇ ਕਿਹਾ, ਕਹਿੰਦੇ, ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ, ਜੇ ਤੁਸ ਭਾਵੈ ਨਾਨਕਾ ਕਾਗ ਹੋ ਹੰਸ ਕਰੇ। ਬਗਲਾ ਤਾਂ ਕੀ, ਜੇ ਰੱਬ ਦੀ ਨਿਗਾਹ 'ਚ ਫਿਰ ਕਾਂ ਨੂੰ ਵੀ ਹੰਸ ਬਣਾ ਦਿੰਦਾ ਹੈ। ਸੋ ਇਉਂ ਸਾਧ ਸੰਗਤ, ਮਹਾਰਾਜ ਕਹਿੰਦੇ, ਗੋਪਾਲ ਦੱਤ ਸਿਲ ਪੂਜ ਸ ਬਗਲ ਸਮਾਧਨ, ਅਤੇ ਬਗਲੇ ਵਰਗੀ ਤੂੰ ਸਮਾਧੀ ਲਾਉਣਾ ਅਤੇ ਉਪਾਸ਼ਨਾ ਕਰਦਾ ਹੈ ਮੂਰਤੀ ਦੇ ਮੂਹਰੇ ਬੈਠ ਕੇ, ਕੋਈ ਫਾਇਦਾ ਨਹੀਂ। ਮੁੱਖ ਝੂਠ ਵਿਭੂਖਨ ਸਾਰੰਗ, ਤੇਰੇ ਜਵਾਨ ਤੋਂ ਜਿੱਥੇ ਨਾਮ ਦਾ ਰਸ ਆਉਣਾ ਚਾਹੀਦਾ ਸੀ ਉੱਥੋਂ ਝੂਠ ਦੇ ਕੂੜ ਦੇ ਬਚਨ ਜਿਹੜੇ ਨੇ ਉਹ ਤੂੰ ਕੱਢ ਰਿਹਾ ਹੈ। ਤੋ ਇਉਂ ਸਾਧਸੰਗ, ਤਿੰਨੇ ਵਕਤ ਦੀ ਤੂੰ ਆਰਤੀ ਕਰਦਾ ਹੈ, ਤ੍ਰੈਪਾਲ ਤੇ ਹਾਲ ਵਿਚਾਰੰਗ, ਪਰ ਇੰਨਾ ਕੁਛ ਕਰਕੇ ਵੀ ਜੇ ਤੇਰਾ ਨਿਸ਼ਚਾ ਰੱਬ 'ਤੇ ਨਹੀਂ ਬੱਝਾ ਤਾਂ ਸਾਰਾ ਕੁਛ ਤੇਰਾ ਖਤਮ ਹੈ, ਕਿਸੇ ਅਰਥ ਨਹੀਂ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ ਸੁਣ ਕੇ ਸਾਧ ਸੰਗਤ ਗੁਰੂ ਸਾਹਿਬ ਦਾ ਇਹ ਸੇਵਕ ਬਣਿਆ, ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗਾ। ਗੁਰੂ ਸਾਹਿਬ ਨੇ ਫਿਰ ਹੋਰ ਵੀ ਸਲੋਕ ਤਕਰੀਬਨ ਉਚਾਰੇ, ਇਹ ਬਾਣੀ ਫਿਰ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਉਚਾਰੀ ਨਾ, ਇਹਦਾ ਇਹਨੇ ਉਤਾਰਾ ਕੀਤਾ ਅਤੇ ਆਪਣੀ ਲਾਇਬ੍ਰੇਰੀ ਦੇ ਵਿੱਚ ਇਹ ਸ਼ਬਦ ਗੁਰੂ ਸਾਹਿਬ ਜੀ ਦੇ ਗੋਪਾਲ ਦੱਤ ਨੇ ਰੱਖ ਦਿੱਤੇ। ਅੱਗੋਂ ਫਿਰ ਇਹਦੇ ਪੁੱਤਰ ਹੋਏ, ਦੋਨੋਂ ਹੀ ਬੜੇ ਵਿਦਵਾਨ ਸੀ। ਇੱਧਰ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਨੇਹਾ ਘੱਲ ਦਿੱਤਾ ਪੂਰੇ ਭਾਰਤ ਵਰਸ਼ ਵਿੱਚ ਵੀ ਜਿਹਦੇ ਕੋਲ ਵੀ ਗੁਰੂ ਸਾਹਿਬ ਦੀ ਭਗਤਾਂ ਦੀ ਕੋਈ ਬਾਣੀ ਇੱਕ ਸਲੋਕ ਦੋ ਸਲੋਕ ਉਹ ਸਾਡੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚਾਵੇ। ਇਹ ਦੋਨੇ ਭਰਾ ਇੱਕ ਦਿਨ ਜਦੋਂ ਇਹਨਾਂ ਨੇ ਆਪਣਾ ਉਹ ਖਜ਼ਾਨਾ ਖੋਲ੍ਹਿਆ ਅਤੇ ਉਸ ਖਜ਼ਾਨੇ ਵਿੱਚ ਗੁਰੂ ਸਾਹਿਬ ਜੀ ਦਾ ਇਹ ਗੁਰੂ ਨਾਨਕ ਸਾਹਿਬ ਦਾ ਇਹ ਬਖਸ਼ਿਸ਼ ਹੋਈ ਪਿਤਾ ਪੁਰਖੀ ਜਿਹੜੀ ਇਹ ਬਾਣੀ ਸੀ, ਜਦੋਂ ਦੋਨਾਂ ਨੇ ਪੜ੍ਹੀ ਨਾ ਬੈਠ ਕੇ ਆਪਸ ਵਿੱਚ ਇਹਨਾਂ ਨੇ ਸੰਵਾਦ ਕੀਤਾ, ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਉਪਨਿਸ਼ਦਾਂ ਪੜ੍ਹੀਆਂ, ਕੋਈ ਬਾਕੀ ਨਹੀਂ ਅੱਜ ਤੱਕ ਗ੍ਰੰਥ ਛੱਡਿਆ। ਪਰ ਸੱਚ ਇਹ ਹੈ ਕਿ ਪੜ੍ਹਦਿਆਂ ਪੜ੍ਹਦਿਆਂ ਜੋ ਸਾਡੀ ਆਤਮਾ ਨੂੰ ਆਨੰਦ ਇਹ ਸ਼ਬਦ ਤੋਂ ਮਿਲਿਆ ਹੈ, ਇਹ ਸਾਨੂੰ ਦੁਨੀਆਂ ਦੇ ਕਿਸੇ ਗ੍ਰੰਥ ਵਿੱਚੋਂ ਨਹੀਂ ਮਿਲਿਆ। ਫਿਰ ਇਹ ਦੋਨੇ ਭਰਾ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰੂ ਅਰਜਨ ਦੇਵ ਮਹਾਰਾਜ ਕੋਲ ਪਹੁੰਚੇ ਅਤੇ ਮਹਾਰਾਜ ਸਾਹਿਬ ਨੂੰ ਖਜ਼ਾਨਾ ਇਹਨਾਂ ਨੇ ਸੌਂਪਿਆ ਅਤੇ ਕਹਿੰਦੇ, ਮਹਾਰਾਜ ਇਹ ਤੁਹਾਡੇ ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ, ਜਿਸ ਬਾਣੀ ਦੇ ਸ਼ਬਦ ਦੀ ਤਾਕਤ ਨਾਲ ਸਾਡੇ ਬਜ਼ੁਰਗਾਂ ਦੀ ਜੀਵਨ ਬਦਲਿਆ, ਜੀਵਨ ਮੁਕਤੀ ਉਹਨਾਂ ਨੇ ਲਈ, ਇਹਦੇ ਸੰਬੰਧ ਵਿੱਚ ਹੁਣ ਅਸੀਂ ਵੀ ਕੁਛ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਹਾਂ, ਸਾਡੇ ਮਨ ਦੇ ਸ਼ੰਕੇ ਨਿਵਿਰਤ ਕਰੋ। ਮਹਾਰਾਜ ਕਹਿੰਦੇ, ਤੁਸੀਂ ਸਭ ਕਰੋ ਭਾਈ, ਸਵਾਲ ਕਰੋ। ਫਿਰ ਸਾਰੀ ਸੰਸਕ੍ਰਿਤੀ ਦੀ ਬਾਣੀ ਜਿੱਥੋਂ ਸਲੋਕ ਮਹੱਲਾ ਪੰਜਵੇਂ ਤੋਂ ਸ਼ੁਰੂ ਹੋ ਜਾਂਦੀ ਹੈ, ਇਹ ਫਿਰ ਇਹਨਾਂ ਦੇ ਸਵਾਲ ਨੇ ਸਾਸ, ਜਿਹੜਾ ਜਿਹੜਾ ਇਹ ਸਵਾਲ ਕਰਦੇ ਗਏ। ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਵਿਦਵਾਨੋ ਮੈਂ ਇਹ ਚਾਹੁੰਦਾ, ਕਿਉਂਕਿ ਤੁਸੀਂ ਹੈਗੇ ਸੰਸਕ੍ਰਿਤ ਦੇ ਬਹੁਤ ਭਾਰੀ ਵਿਦਵਾਨ, ਹੁਣ ਮੈਂ ਜਿਹੜੇ ਜਵਾਬ ਦਊਂਗਾ ਨਾ, ਤੁਸੀਂ ਸਵਾਲ ਵੀ ਆਪਣੀ ਭਾਸ਼ਾ 'ਚ ਕਰੋ ਅਤੇ ਮੈਂ ਜਵਾਬ ਵੀ ਤੁਹਾਡੀ ਭਾਸ਼ਾ 'ਚ ਦੇਵਾਂਗਾ। ਇਸ ਕਰਕੇ ਗੁਰੂ ਸਾਹਿਬ ਨੇ ਫਿਰ ਇਹ ਜਿਹੜੀ ਸੰਸਕ੍ਰਿਤ ਦੇ ਅੰਦਰ ਇਹ ਬਾਣੀ ਦਾ ਉਚਾਰਨ ਕੀਤਾ ਅਤੇ ਉਸ ਬਾਣੀ ਵਿੱਚ ਸਾਧ ਸੰਗਤ ਇਹਨਾਂ ਦੇ ਦੋ ਵੱਡੇ ਸਵਾਲ ਸੀ, ਅਹਿਮ ਸਵਾਲ ਇਹਨਾਂ ਨੇ ਕੀਤਾ। ਕਹਿੰਦੇ, ਮਹਾਰਾਜ ਸਾਡਾ ਇੱਕ ਸਵਾਲ ਹੈ ਕਿ ਕੋਈ ਬੰਦਾ ਆਪਣੀ ਤਾਕਤ ਨਾਲ, ਆਪਣੀ ਕਲਾ ਨਾਲ ਦੁਨੀਆਂ ਦੇ ਉੱਤੇ ਜੀ ਸਕਦਾ ਹੈ,

0: ਉਹ ਇੰਨੀ ਤਾਕਤ ਪੈਦਾ ਕਰ ਸਕਦਾ ਕਿ ਉਹਨੂੰ ਮੌਤ ਨਾ ਆਵੇ? ਦੂਜਾ ਸਵਾਲ, ਕੀ ਕੋਈ ਇਸ ਦੁਨੀਆਂ ਦੇ ਵਿੱਚ ਕਿਸੇ ਨੂੰ ਮਾਰ ਸਕਦਾ ਹੈ? ਸਾਡਾ ਇਹ ਸ਼ੰਕਾ ਨਿਵਿਰਤ ਕਰਨਾ ਕਰੋ। ਮਹਾਰਾਜ ਕਹਿੰਦੇ ਵਿਦਵਾਨੋ, ਸਵਾਲ ਬਹੁਤ ਉੱਚ ਕੋਟੀ ਦਾ, ਇਸ ਲਈ ਹੁਣ ਮੈਂ ਇਹਦੇ ਪਿੱਛੇ ਇਕੱਲਾ ਤੁਹਾਨੂੰ ਜਿੱਥੇ ਬਾਣੀ ਦੁਆਰਾ ਉੱਤਰ ਦਿਆਂਗਾ, ਨਾਲ ਮੈਂ ਸੰਸਾਰ ਦੀਆਂ ਦੋ ਕਹਾਣੀਆਂ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਮਹਾਰਾਜ ਕਹਿੰਦੇ ਤੁਸੀਂ ਇੱਕ ਪੁੱਛਿਆ ਕਿ ਕੋਈ ਕਿਸੇ ਨੂੰ ਮਾਰ ਸਕਦਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਸੁਣੋ ਫਿਰ ਕੀ ਹੋਇਆ। ਕਹਿੰਦੇ ਇੱਕ ਜੰਗਲ ਦੇ ਵਿੱਚ ਇੱਕ ਗਰਭਵਤੀ ਹਿਰਨੀ ਬੈਠੀ ਸੀ, ਅਤੇ ਸ਼ਿਕਾਰੀ ਜਿਹੜਾ ਸੀ ਉਹ ਸ਼ਿਕਾਰ ਦੀ ਭਾਲ ਵਿੱਚ ਪਹੁੰਚ ਗਿਆ। ਉਹਨੇ ਹਿਰਨੀ ਨੂੰ ਬੈਠ ਕੇ ਦੇਖ ਕੇ ਉਹਨੇ ਲੱਗਿਆ ਕਿ ਅੱਜ ਤਾਂ ਬੜਾ ਛੇਤੀ ਸ਼ਿਕਾਰ ਮਿਲ ਗਿਆ। ਉਹਨੇ ਮਹਾਰਾਜ ਕਹਿੰਦੇ ਸੋਚਿਆ ਵੀ ਪਹਿਲਾਂ ਮੈਂ ਇੰਤਜ਼ਾਮ ਇੰਨਾ ਕਰ ਦੇਵਾਂ ਕਿ ਇਹ ਮੇਰੇ ਕੋਲੋਂ ਨਿਕਲ ਨਾ ਜਾਵੇ। ਕਹਿੰਦੇ ਉਹਨੇ ਇੱਕ ਪਾਸੇ ਤਾਂ ਜਾਲ ਲਾ ਦਿੱਤਾ ਵੱਡਾ ਸਾਰਾ, ਇੱਕ ਦਿਸ਼ਾ ਦੇ ਵਿੱਚ ਉਹਨੇ ਅੱਗ ਜਿਹੜੀ ਸੀ ਪ੍ਰਚੰਡ ਕਰਤੀ ਕਿ ਜੇ ਇੱਧਰ ਨੂੰ ਭੱਜੂ ਤਾਂ ਜਾਲ 'ਚ ਫਸੂ, ਉੱਧਰ ਨੂੰ ਭੱਜੂ ਤਾਂ ਅੱਗ 'ਚ ਸੜੂ। ਤੀਸਰੇ ਪਾਸੇ ਖੜ੍ਹਾ ਕਰਤਾ ਇੱਕ ਸ਼ਿਕਾਰੀ ਕੁੱਤਾ ਵੀ ਜੇ ਮੇਰੇ ਨਿਸ਼ਾਨੇ ਤੋਂ ਬਚ ਗਈ, ਇੱਕ ਪਾਸੇ ਅੱਗ, ਇੱਕ ਪਾਸੇ ਜਾਲ ਅਤੇ ਇੱਕ ਪਾਸੇ ਸ਼ਿਕਾਰੀ ਕੁੱਤਾ, ਅਤੇ ਚੌਥੀ ਜਗ੍ਹਾ ਖੜ੍ਹ ਗਿਆ ਤੀਰ ਲੈ ਕੇ ਆਪ। ਕਹਿੰਦੇ ਜਿਸ ਵਕਤ ਉਸ ਹਿਰਨੀ ਨੇ ਦੇਖਿਆ ਕਿ ਮੌਤ ਮੇਰੇ ਚਾਰੇ ਪਾਸੇ ਮੰਡਰਾ ਰਹੀ ਹੈ, ਵਾਹਿਗੁਰੂ ਜਾਣੇ ਕਿ ਪਸ਼ੂ ਪੰਛੀਆਂ ਦੀ ਭਾਸ਼ਾ ਕਿਹੜੀ ਹੈ, ਪਰ ਸੁਣਦਾ ਪਰਮਾਤਮਾ ਹੈ, ਕਿਉਂਕਿ ਪੈਦਾ ਉਹਨੀ ਕੀਤੇ ਨੇ ਇਹ। ਤਰਕਵਾਦੀ ਜੋ ਮਰਜ਼ੀ ਕਹੀ ਜਾਏ, ਕੇਵਲ ਉਹਨੇ ਮਨੁੱਖੀ ਬੰਦਾ ਹੀ ਪੈਦਾ ਨਹੀਂ ਕੀਤਾ, 84 ਲੱਖ ਜੂਨਾਂ ਪੈਦਾ ਕੀਤੀਆਂ ਨੇ, ਸਭ ਦੀ ਰੱਖਿਆ, ਸਭ ਦਾ ਰਿਜਕ। ਮਹਾਰਾਜ ਕਹਿੰਦੇ ਸੈਲ ਪੱਧਰ ਮੈਂ ਜੰਤ ਉਪਾਏ ਤਾਰਕਾ ਰਿਜਕ ਆਗਿਆ ਕਰਦਾ ਰਿਹਾ। ਇਹ ਸ਼ੰਕਾ ਕੀਤੀ ਨਹੀਂ ਜਾ ਸਕਦੀ। ਪਰ ਹੁਣ ਕਿਸ ਭਾਵਨਾ ਵਿੱਚ, ਕਿਸ ਤੜਫ ਦੇ ਵਿੱਚ ਉਹਨੇ ਪੁਕਾਰ ਕੀਤੀ? ਕਵੀਆਂ ਨੇ ਆਪਣੇ ਆਪਣੇ ਹਿਸਾਬ ਨਾਲ ਲਿਖਿਆ। ਉਹਨੇ ਕਿਹਾ ਕਿ ਮੇਰੀ ਮੌਤ ਅਤੇ ਮੇਰੇ ਪੇਟ ਵਿੱਚ ਪਲਣ ਵਾਲੇ ਉਸ ਜੀਵ ਦੀ ਮੌਤ ਸਾਹਮਣੇ ਹੈ, ਮੇਰੀ ਰੱਖਿਆ ਕਰੋ। ਕਹਿੰਦੇ ਜਿਸ ਵਕਤ ਸ਼ਿਕਾਰੀ ਨੇ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ, ਤੀਰ ਖਿੱਚਿਆ ਨਾ ਕੰਨ ਤੱਕ, ਇਦੋਂ ਪਹਿਲਾਂ ਕਿ ਉਹ ਤੀਰ ਚਲਾਉਂਦਾ, ਹਵਾ ਬਹੁਤ ਜ਼ੋਰ ਦੀ ਆਈ। ਹਵਾ ਆਈ ਉਸ ਪਾਸਿਓਂ ਜਿੱਧਰੋਂ ਅੱਗ ਮੱਚ ਰਹੀ ਸੀ। ਉਹਨੇ ਅੱਗ ਨੂੰ ਉਹਦੀ ਦਿਸ਼ਾ ਬਦਲ ਦਿੱਤੀ, ਜਿਹੜੇ ਪਾਸੇ ਜਾਲ ਲੱਗਿਆ ਸੀ ਅੱਗ ਉਸ ਪਾਸੇ ਵਧ ਗਈ। ਅੱਗ ਨੇ ਪਲਾਂ ਵਿੱਚ ਜਾਲ ਸਾਰ ਦਿੱਤਾ, ਵਾਧੀ ਵਾਧੀ ਜਿੱਥੇ ਕੁੱਤਾ ਖੜਿਆ ਸੀ ਕੁੱਤੇ ਨੂੰ ਭੱਜਣ ਦਾ ਅੱਗ ਨੇ ਮੌਕਾ ਨਹੀਂ ਦਿੱਤਾ ਅਤੇ ਕੁੱਤਾ ਸੜ ਗਿਆ। ਕਹਿੰਦੇ ਐਸੀ ਨੇਤ ਹੋਈ, ਸ਼ਿਕਾਰੀ ਨੇ ਦੇਖਿਆ ਵੀ ਜਾਲ ਵੀ ਗਿਆ ਕੁੱਤਾ ਵੀ ਗਿਆ, ਅੱਗ ਉਸ ਦਿਸ਼ਾ ਤੋਂ ਹਟ ਗਈ, ਅੱਗੇ ਵਧ ਗਈ। ਕਹਿੰਦੇ ਜਦੋਂ ਲੱਗਿਆ ਨਾ ਤੀਰ ਚਲਾਉਣ, ਜਿੱਥੇ ਖੜਿਆ ਸੀ ਉੱਥੇ ਫਣੀਅਰ ਨਾਗ ਦਾ ਖੱਡ ਸੀ, ਇਦੋਂ ਪਹਿਲਾਂ ਕਿ ਉਹ ਮਿਰਗਣੀ ਦੇ ਤੀਰ ਮਾਰਦਾ, ਖੱਡ ਦੇ ਵਿੱਚੋਂ ਸੱਪ ਨਿਕਲਿਆ ਅਤੇ ਉਹਨੇ ਡੰਗ ਮਾਰ ਕੇ ਥਾਈ ਮਾਰ ਦਿੱਤਾ। ਮਹਾਰਾਜ ਕਹਿੰਦੇ ਵਿਦਵਾਨੋ, ਚਾਰ ਪਾਸਿਓਂ ਜਿਹਦੇ ਸਿਰ 'ਤੇ ਮੌਤ ਖੜੀ ਸੀ, ਅਤੇ ਜਦੋਂ ਪਰਮਾਤਮਾ ਵੱਲ ਹੋਵੇ ਨਾ ਅਤੇ ਉਹਦੇ ਚਾਰ ਦੇ ਚਾਰ ਪਾਸੇ ਖਾਲੀ ਕਰਦੇ ਵੀ ਜਾ ਜਿੱਧਰ ਨੂੰ ਤੂੰ ਜਾਣਾ, ਚਾਰ ਦੇ ਚਾਰ ਹੀ ਨਿਬੇੜ 'ਤੇ ਇੱਕ ਬਾਕੀ ਨਹੀਂ ਰਹਿਣ ਦਿੱਤਾ। ਭੱਟਾ ਨੇ ਲਿਖਿਆ, ਜਾ ਮੈਂ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦੀਜੇ, ਜਾ ਮੈਂ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ, ਇੱਕ ਲੱਖ ਬਾਂਹ ਵੀ ਕਿਸੇ ਨੂੰ ਹਰਾਉਣ ਲਈ ਖੜ ਜਾਵੇ ਜੇ ਗੁਰੂ ਵੱਲ ਹੋਵੇ ਉਹਦਾ ਕੱਖ ਨਹੀਂ ਵਿਗੜਦਾ। ਫਿਰ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਨੇ ਸਲੋਕ ਉਚਾਰਿਆ। ਮਹਾਰਾਜ ਕਹਿੰਦੇ, ਮ੍ਰਿਗੀ ਪੇਖੰਤ ਬਦਕ ਪ੍ਰਹਿਣ ਪ੍ਰਹਰੇਣ ਲਖਿਓ ਅਬਧ ਹੈ, ਉਹ ਜਸਿਓ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਤੇ। ਜਦੋਂ ਰੱਬ ਵੱਲ ਸੀ ਉਸ ਮ੍ਰਿਗਣੀ ਦਾ ਇੱਕ ਰੋਮ ਵੀ ਬਾਲ ਵੀ ਉਹਦਾ ਵੀਂਗਾ ਨਹੀਂ ਕਰ ਸਕਿਆ। ਅਤੇ ਕਹਿੰਦੇ ਮਹਾਰਾਜ ਫਿਰ ਕੋਈ ਕਿਸੇ ਨੂੰ ਮਾਰ ਸਕਦਾ? ਇਹ ਤਾਂ ਹੋ ਗਿਆ, ਕੋਈ ਆਪਣੀ ਤਾਕਤ ਨਾਲ ਜੀ ਸਕਦਾ? ਮਹਾਰਾਜ ਕਹਿੰਦੇ ਇਹਦੀ ਵੀ ਇੱਕ ਕਹਾਣੀ ਹੈ। ਰਾਜਾ ਪ੍ਰੀਸ਼ਤ ਹੋਇਆ, ਚੰਗਾ ਸੀ। ਕਹਿੰਦੇ ਕਿਤੇ ਕੋਈ ਰਿਸ਼ੀ ਬੈਠਾ ਸੀ, ਉਹਨੂੰ ਮਿਲਣ ਗਿਆ, ਉਹ ਸਮਾਧੀ 'ਚੋਂ ਨਾ ਉੱਠਿਆ ਅਤੇ ਇਹਨੇ ਕਹਿੰਦੇ ਮਜ਼ਾਕ ਦੇ ਵਿੱਚ ਇੱਕ ਮਰਿਆ ਸੱਪ ਉਹਦੇ ਗਲ 'ਚ ਪਾਤਾ। ਅਤੇ ਜਿਸ ਵਕਤ ਸੱਪ ਗਲ 'ਚ ਪਾਇਆ, ਆਪ ਦਾ ਵਾਪਸ ਆ ਗਿਆ ਅਤੇ ਉਹਦਾ ਇੱਕ ਜਿਹੜਾ ਸ਼ਿਸ਼ ਸੀ ਅੱਗੋਂ ਵੀ ਬੜਾ ਕਰਨੀ ਵਾਲਾ ਸੀ ਮਹਾਤਮਾ, ਉਹਨੇ ਆਪਣੇ ਗੁਰੂ ਦਾ ਅਪਮਾਨ ਬਰਦਾਸ਼ਤ ਨਾ ਕੀਤਾ, ਉਹਨੇ ਵਜਨ ਕਰ ਦਿੱਤਾ, ਮੂੰਹੋਂ ਨਿਕਲਿਆ ਵੀ ਜਿਹੜੇ ਵੀ ਬੰਦੇ ਨੇ ਮੇਰੇ ਗੁਰੂ ਦਾ ਇਹ ਅਪਮਾਨ ਕੀਤਾ ਇਹੋ ਜਿਹੀ ਸੱਪ ਲੜ ਕੇ ਮਰੇ ਉਹ। ਉਹ ਕਹਿੰਦੇ ਜਦੋਂ ਉਹ ਮਹਾਰਿਸ਼ੀ ਉੱਠਿਆ ਅਤੇ ਉਹਨੇ ਗਲ 'ਚ ਆਪਣੇ ਸੱਪ ਦੇਖਿਆ ਅਤੇ ਬੀਤਰਾਗ ਸੀ, ਅਤੇ ਜਦੋਂ ਉਹਨੇ ਸੋਚਿਆ ਦੇਖਿਆ ਆਪਣੀ ਅੰਤਰ ਆਤਮਾ ਵੀ ਤਾਂ ਰਾਜਾ ਪ੍ਰਿਸ਼ਨ ਸ਼ਰਾਰਤ ਕਰ ਗਿਆ, ਸਾਹਮਣੇ ਆਪਣੀ ਸ਼ਿਸ਼ 'ਤੇ ਨਿਗਾਹ ਪਈ ਅਤੇ ਉਹਨੇ ਕਿਹਾ ਉਹ ਦੇਖੀ ਕਿਤੇ ਤੈਂ ਕੋਈ ਸ਼ਰਾਬ ਤਾਂ ਨਹੀਂ ਦੇ ਦਿੱਤਾ? ਕਹਿੰਦੇ ਜੀ ਮੈਂ ਤਾਂ ਕਹਿ ਦਿੱਤਾ, ਮੈਂ ਆਪਣੇ ਗੁਰੂ ਦਾ ਅਪਮਾਨ ਨਹੀਂ ਸੀ ਬਰਦਾਸ਼ਤ ਕਰ ਸਕਦਾ। ਕਹਿੰਦੇ ਗੱਲ ਮਾੜੀ ਹੋਈ, ਭਾਵੇਂ ਉਹਨੇ ਸ਼ਰਾਰਤ ਕਰੀ, ਪਰ ਇਹੋ ਜਿਹੇ ਚੰਗੇ ਬੰਦੇ ਦੁਨੀਆਂ 'ਤੇ ਘੱਟ ਆਉਂਦੇ ਨੇ, ਜਾਂ ਹੁਣ ਤੂੰ ਉਹਨੂੰ ਦੱਸਿਆ ਜਾ ਕੇ ਵੀ ਆਹ ਕੰਮ ਹੋ ਗਿਆ ਭਾਈ, ਹੁਣ ਆਪ ਬਚਾ ਕਰ, ਤੇਰੀ ਮੌਤ ਸੱਪ ਦੁਆਰਾ ਹੋ ਸਕਦੀ ਹੈ। ਅਤੇ ਮਹਾਰਾਜ ਕਹਿੰਦੇ ਉਹਨੇ ਗੰਗਾ ਦੇ ਕਿਨਾਰੇ 'ਤੇ ਉੱਚੀ ਜਗ੍ਹਾ ਇੱਕ ਸ਼ੀਸ਼ਿਆਂ ਦਾ ਮਹਿਲ ਪਾ ਲਿਆ, ਇੰਨਾ ਤਕੜਾ ਇੰਤਜ਼ਾਮ ਕਰ ਲਿਆ ਜਿੱਥੇ ਕਹਿੰਦੇ ਕੋਈ ਹਵਾ ਵੀ ਜਿਹਦਾ ਜਾਣਾ ਮੁਸ਼ਕਲ ਸੀ ਅੰਦਰ। ਮ੍ਰਿਗੀ ਪੇਖੰਤ ਬਦਕ ਅਦਕ ਪ੍ਰਹਰੇਣ, ਜਦੋਂ ਮਹਾਰਾਜ ਕਹਿੰਦੇ ਇਹ ਘਟਨਾ ਵਾਪਰੀ, ਇਹਦੇ ਨਾਲ ਇਹ ਤੁਹਾਡਾ ਸਵਾਲ ਸੀ ਕਿ ਕੋਈ ਜੀ ਸਕਦਾ ਹੈ, ਅਤੇ ਮਹਾਰਾਜ ਕਹਿੰਦੇ ਜਿਸ ਵਕਤ ਉਸ ਸ਼ੀਸ਼ਿਆਂ ਦੇ ਮਹਿਲ ਵਿੱਚ ਇਹ ਬੈਠਾ, ਕਹਿੰਦੇ ਦੁਖਾਂਤ ਇਹ ਹੋਇਆ ਕਿ ਫਿਰ ਇਹ ਮਰਨਾ ਭੁੱਲ ਗਿਆ। ਇਹਨੂੰ ਲੱਗਿਆ ਕਿ ਮੈਂ ਆਪਣਾ ਇੰਤਜ਼ਾਮ ਇੰਨਾ ਕਰ ਲਿਆ, ਹੁਣ ਇੱਥੇ ਕੋਈ ਨਹੀਂ ਆ ਸਕਦਾ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸੈ ਬਿਖਮ ਥਾਨ ਬਸੰਤ ਉੱਚ ਹੈ ਨਾਨਕ ਨਹਿ ਸਿਮਰੰਤ ਮਰਨ ਕਦੰਚ ਹੈ। ਕਿ ਹੁਣ ਮੈਨੂੰ ਕੋਈ ਮਾਰਨ ਵਾਲਾ ਹੈ ਹੀ ਨਹੀਂ, ਮੈਂ ਮਰ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਜਦੋਂ ਇਸ ਯਕੀਨ ਨਾਲ ਬੈਠਿਆ, ਸੱਪਾਂ ਦੀਆਂ ਬੜੀਆਂ ਕਿਸਮਾਂ ਨੇ, ਹੁਣ ਤਾਂ ਡਿਸਕਵਰੀ 'ਤੇ ਆਉਣ ਲੱਗ ਗਿਆ। ਕਹਿੰਦੇ ਤਛਕ ਨਾਗ, ਰੋਜ਼ ਸਾਧ ਸੰਗਤ ਫੁੱਲ ਆਉਂਦੇ ਸੀ, ਫੁੱਲਾਂ ਦੇ ਨਾਲ ਪੂਜਾ ਕਰਦਾ ਸੀ, ਕੀੜਾ ਬਣ ਕੇ ਫੁੱਲ ਦੇ ਵਿੱਚ ਲੋਕੇ ਬੈਠ ਗਿਆ। ਜਦੋਂ ਸੇਵਾਦਾਰ ਨੇ ਜਾ ਕੇ ਉਹ ਫੁੱਲ ਹੱਥ 'ਤੇ ਰੱਖਿਆ ਅਤੇ ਉਹਦੇ ਵਿੱਚੋਂ ਹੀ ਕਹਿੰਦੇ ਉਹ ਨਿਕਲਿਆ ਅਤੇ ਮੱਥੇ 'ਚ ਡੰਗ ਮਾਰਿਆ ਅਤੇ ਮਰ ਗਿਆ। ਮਹਾਰਾਜ ਕਹਿੰਦੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸੈ ਬਿਖਮ ਥਾਨ ਬਸੰਤ ਉੱਚ ਹੈ। ਬੜੀ ਉੱਚੀ ਜਗ੍ਹਾ 'ਤੇ ਬਹਿ ਗਿਆ, ਸੀਸਿਆਂ ਦਾ ਮਹਿਲ ਵੀ ਪੈ ਲਿਆ, ਪਰ ਅਖੀਰ ਨੂੰ ਇਹ ਮੌਤ ਤੋਂ ਬਚ ਨਾ ਸਕਿਆ। ਵਿਦਵਾਨੋ, ਪਰਮੇਸ਼ਰ ਤੋਂ ਬਿਨਾਂ ਨਾ ਕੋਈ ਇਸ ਦੁਨੀਆਂ 'ਤੇ ਕਿਸੇ ਨੂੰ ਮਾਰ ਸਕਦਾ ਹੈ ਅਤੇ ਨਾ ਫਿਰ ਜਦੋਂ ਮੌਤ ਆਈ ਹੋਵੇ ਕੋਈ ਬਚਾ ਸਕਦਾ ਹੈ। ਇਹ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗਿਆਨ ਦਿੱਤਾ ਅਤੇ ਫਿਰ ਸਾਨੂੰ ਸਤਿਗੁਰੂ ਜੀ ਨੇ ਉਸ ਬਾਣੀ ਦੁਆਰਾ ਇਹ ਜਿਹੜੀਆਂ ਕਹਾਣੀਆਂ ਵਿਦਵਾਨਾਂ ਨੂੰ ਸੁਣਾ ਕੇ ਸਮਝਾਇਆ ਤਾਂ ਸਾਨੂੰ ਹੀ ਹੈ ਕਿ ਦੁਨੀਆਂ 'ਤੇ ਰਹਿਣ ਵਾਲਿਆ ਆਜ਼ਾਦ ਰੱਖ, ਇਹ ਸਮਾਂ ਸਭਨਾਂ 'ਤੇ ਆਉਣਾ ਹੈ। ਧੰਨ ਸਰਿੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੁਹਲਤ ਪੁੰਨੀ ਭਾਈ ਵਰੀ ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਵਾਏ। ਅਤੇ ਮਹਾਰਾਜ ਕਹਿੰਦੇ ਕਾਇਆ ਹੰਸ ਥੀਆ ਵੇ ਛੋੜਾ, ਜਾ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਰਿੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ। ਅਤੇ ਜਦੋਂ ਸਮਾਂ ਆਉਣਾ ਹੈ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਬਾ, ਇਹ ਝੂਠ ਦਾ ਪਸਾਰ ਹੈ, ਇੱਕ ਦਿਨ ਆਏਗਾ, ਸੱਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੋ। ਜਦੋਂ ਉਹ ਹੁਕਮ ਆਇਆ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਕਹਿਦਾ, ਬਾਬਾ ਨਾਂਗੜਾ ਆਇਆ ਜਗ ਮਹਿਲ, ਦੁੱਖ ਸੁੱਖ ਲੇਖ ਲਿਖਾਇਆ, ਲਿਖੇੜਾ ਸਾਹਾ ਨਾ ਟਲਿਆ ਜਿਹੜਾ ਪੁਰਬ ਕਮਾਇਆ। ਅਤੇ ਕਹਿੰਦੇ ਮਹਾਰਾਜ ਜਦੋਂ ਸੰਬੰਧੀ ਜਾਂਦਾ ਸਾਨੂੰ ਰੋਣਾ ਆਉਂਦਾ ਹੈ, ਅਤੇ ਮਹਾਰਾਜ ਕਹਿੰਦੇ ਰੋ ਲਓ ਬਾਬਾ, ਰੋਵ ਹੋ ਜੇ ਕਿਸੇ ਰੋਵਣਾ, ਜਾਨੀਅੜਾ ਬੰਦ ਬਿਠਾਇਆ ਹੈ, ਲਿਖੇੜਾ ਲੇਖ ਨਾ ਮੇਟੀਆ, ਦਰ ਹਾਕਾਰੜਾ ਆਇਆ ਹੈ। ਜਦੋਂ ਉਸ ਦਰ ਤੋਂ ਹਾਕ ਆ ਗਈ, ਇਹ ਹਾਕ ਮਿਟਣੀ ਨਹੀਂ। ਰੋਣ ਨਾਲ ਕੀ ਫਰਕ ਪੈਣਾ ਹੈ, ਕਿੰਨੀ ਕੁ ਦੇਰ ਕੋਈ ਰੋ ਲਾਂਗੇ। ਧਰਮ ਸ਼ਾਸਤਰ ਕਹਿੰਦਾ ਹੈ ਕਿ ਬੰਦਾ ਦੁਨੀਆਂ ਤੋਂ ਜਾਂਦਾ ਨਾ, ਸਭ ਤੋਂ ਘੱਟ ਰੋਣ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਾਣ ਪਛਾਣ ਹੁੰਦੀ ਹੈ, ਜਿਨ੍ਹਾਂ ਨੂੰ ਉਹ ਮਿੱਤਰ ਸਮਝਦਾ ਹੈ, ਔਰਤ ਰੂਪ ਦੇ ਵਿੱਚ ਹੋਵੇ, ਜਿਨ੍ਹਾਂ ਨੂੰ ਆਪਣੀ ਸਖੀਆਂ ਸਮਝਦੀ ਹੈ, ਸਭ ਤੋਂ ਘੱਟ ਉਹ ਰੋਂਦੇ ਨੇ। ਉਹਨਾਂ ਤੋਂ ਵੱਧ ਸਾਧ ਸੰਗਤ ਬੰਦੇ ਨੂੰ ਕਹਿੰਦੇ ਰੋਂਦੇ ਨੇ ਉਹਦੇ ਭਰਾ ਅਤੇ ਉਹਦੀਆਂ ਭੈਣਾਂ, ਕਹਿੰਦੇ ਉਸ ਤੋਂ ਵੱਧ ਰੋਂਦੇ ਨੇ ਉਹਦੇ ਮਾਤਾ ਪਿਤਾ, ਉਸ ਤੋਂ ਵੱਧ ਰੋਂਦੇ ਨੇ ਉਹਦੇ ਬੱਚੇ, ਸਭ ਤੋਂ ਵੱਧ ਰੋਂਦਾ ਹੈ ਪਤੀ ਹੋਵੇ ਤਾਂ ਪਤਨੀ ਅਤੇ ਪਤਨੀ ਹੋਵੇ ਤਾਂ ਪਤੀ। ਪਰ ਸ਼ਾਸਤਰ ਕਹਿੰਦੇ ਇੱਕ ਦਿਨ ਐਸਾ ਆਉਂਦਾ ਕਿ ਸਾਰਿਆਂ ਦੇ ਅੱਖਾਂ ਦਾ ਪਾਣੀ ਮੁੱਕ ਜਾਂਦਾ, ਰੋਂਦੇ ਕੁਝ ਸਮੇਂ ਨੇ, ਇੱਕ ਸਮੇਂ ਤੋਂ ਬਾਅਦ ਫਿਰ ਗੱਲ ਤਾਂ ਕਰ ਲੈਂਦੇ ਨੇ, ਯਾਦ ਤਾਂ ਕਰ ਲੈਂਦੇ ਨੇ, ਜਾਂ ਫਿਰ ਰੋਣਾ ਕਦੇ ਕਦੇ ਆਉਂਦਾ। ਇਸ ਕਰਕੇ ਇਹ ਸੰਸਾਰ ਦਾ ਪਸਾਰਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਵਾਰ ਵਾਰ ਗੁਰਬਾਣੀ ਵਿੱਚ ਸਾਨੂੰ ਇਹ ਵਾਰ ਵਾਰ ਸਿੱਖਿਆ ਦਿੱਤੀ ਕਿ ਇੱਕ ਨਾਮ ਹੈ ਜਿਹਨੇ ਤੇਰੀ ਸਹਾਇਤਾ ਕਰਨੀ ਹੈ, ਇਹਨੇ ਤੇਰਾ ਬੇੜਾ ਪਾਰ ਕਰਨਾ ਹੈ। ਅਤੇ ਬਾਬਾ ਫਰੀਦ ਸਾਹਿਬ ਦੀ ਮੈਂ ਗੱਲ ਕਹਿ ਕੇ ਸਮਾਂ ਸਮਾਪਤ ਕਰਨ ਲੱਗਾ। ਬਾਬਾ ਫਰੀਦ ਸਾਹਿਬ ਬੈਠੇ ਇੱਕ ਜਗ੍ਹਾ ਅਤੇ ਸਾਧ ਸੰਗਤ ਉਹਨਾਂ ਦੇ ਸੰਗੀ ਆ ਕੇ, ਕੁਛ ਨਵੇਂ ਲੋਕ ਸੀ, ਕਹਿੰਦੇ ਫਰੀਦ ਸਾਹਿਬ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਕਹਿੰਦੇ ਕਹੋ। ਕਹਿੰਦੇ ਦੇਖ, ਮਾੜਾ ਤੂੰ ਸੋਚਦਾ ਨਹੀਂ, ਮਾੜਾ ਤੂੰ ਬੋਲਦਾ ਨਹੀਂ, ਮਾੜਾ ਤੂੰ ਖਾਂਦਾ ਨਹੀਂ, ਮਾੜਾ ਤੂੰ ਕਿਸੇ ਦਾ ਕਰਦਾ ਨਹੀਂ, ਫਿਰ ਹਰ ਵਕਤ ਇਹ ਰੱਬ ਰੱਬ ਕਿਉਂ ਕਰੀ ਜਾਂਦਾ? ਰੱਬ ਦਾ ਨਾਂ ਤਾਂ ਉਹਨਾਂ ਨੂੰ ਲੈਣਾ ਜ਼ਰੂਰੀ ਹੈ ਜਿਹੜੇ ਮਾੜੇ ਕੰਮ ਕਰਦੇ ਨੇ, ਮਾੜੇ ਕਰਮਾਂ ਤੋਂ ਬਚਣ ਲਈ ਨਾਮ ਜਪੀਦਾ। ਤੂੰ ਤਾਂ ਪਹਿਲੀ ਬਚਿਆ ਹੈ, ਤੈਨੂੰ ਕੀ ਲੋੜ ਹੈ? ਫਰੀਦ ਸਾਹਿਬ ਕਹਿੰਦੇ ਇਹਦਾ ਜਵਾਬ ਹੁਣ ਤੁਹਾਨੂੰ ਮੈਂ ਇੱਕ ਵੱਖਰੇ ਤਰੀਕੇ ਨਾਲ ਦੇਊਂਗਾ। ਸਾਧ ਸੰਗਤ ਜਿਹੜੇ ਪੁਰਾਣੇ ਸਮਿਆਂ ਦੇ ਘੰਟਾ ਘਰ ਹੁੰਦੇ ਸੀ ਨਾ, ਇਹਨਾਂ ਦੀ ਕੋਈ ਬਹੁਤ ਜ਼ਿਆਦਾ ਇਤਿਹਾਸ ਨਹੀਂ, ਕਿਉਂਕਿ ਜਿਹੜੇ ਅਮੀਰ ਨਗਰ ਜਾਂ ਅਮੀਰ ਸ਼ਹਿਰ ਹੁੰਦੇ ਸੀ ਉੱਥੇ ਇਹ ਜਿਹੜੇ ਬਣਾਏ ਜਾਂਦੇ ਸੀ, ਫਿਰ ਉੱਥੇ ਇੱਕ ਬੰਦਾ ਰੱਖਿਆ ਜਾਂਦਾ ਸੀ ਘੜਿਆਲ ਲਾਉਣ ਵਾਸਤੇ, ਵੀ ਜਦੋਂ ਇੱਕ ਪੈਰ ਹੋ ਗਿਆ ਤਾਂ ਤੂੰ ਉਹਦੇ 'ਤੇ ਚੋਟ ਮਾਰ ਦੇਣੀ ਹੈ। ਇੱਕ ਪੈਰ ਹੋਏ ਤੋਂ ਚਾਰ ਵਾਰ ਚੋਟ ਮਾਰੀ ਜਾਂਦੀ ਸੀ, ਜਦੋਂ ਪੂਰੇ ਅੱਠ ਪੈਰ ਹੋ ਜਾਂਦੇ ਸੀ, ਅੱਠੋ ਅੱਠ ਚੌਂਹਠ, ਉਦੋਂ ਉਹ ਲਗਾਤਾਰ 64 ਵਾਰ ਉਹਦੇ 'ਤੇ ਚੋਟ ਕਰਦਾ ਸੀ ਘੜਿਆਲ ਬਚਾਉਣ ਵਾਲਾ। ਫਰੀਦ ਸਾਹਿਬ ਉਹਨਾਂ ਨੂੰ ਲੈ ਕੇ ਗਏ ਉਹ ਸਮੇਂ ਜਦੋਂ 64 ਵਾਰ ਉਹਦੇ 'ਤੇ ਚੋਟ ਹੋਣੀ ਸੀ, ਅਤੇ ਉਹ ਚੋਟ ਜਦੋਂ ਉਹ ਬੰਦ ਹੋਇਆ ਘੜਿਆਲ ਖੜਕਾਉਣ ਵਾਲਾ, ਫਰੀਦ ਸਾਹਿਬ ਕਹਿੰਦੇ ਮੈਨੂੰ ਇਹ ਦੱਸੋ ਵੀ ਇਸ ਘੜੀ ਨੇ ਕੀ ਪਾਪ ਕੀਤਾ, ਇਹਨੇ ਕੀ ਮਾੜਾ ਕੀਤਾ? ਕਹਿੰਦੇ ਜੀ ਇਹਨੇ ਮਾੜਾ ਕੀ ਕਰਨਾ, ਇਹ ਤਾਂ ਦੇਖੋ ਸੁੱਤਿਆਂ ਨੂੰ ਜਗਾਉਂਦੀ ਹੈ, ਜਿਨ੍ਹਾਂ ਨੂੰ ਟਾਈਮ ਨਹੀਂ ਪਤਾ ਉਹਨਾਂ ਨੂੰ ਟਾਈਮ ਦੱਸਦੀ ਹੈ, ਇਹ ਤਾਂ ਪਰਉਪਕਾਰ ਕਰਦੀ ਹੈ। ਕਹਿੰਦੇ ਮੰਨਦੇ ਹੋ? ਕਹਿੰਦੇ ਹਾਂ ਜੀ। ਕਹਿੰਦੇ ਮੈਨੂੰ ਇਹ ਦੱਸੋ ਇਹ ਪਰਉਪਕਾਰ ਕਰਕੇ ਵੀ ਇੰਨੀ ਮਾਰ ਖਾਂਦੀ ਹੈ? ਫਰੀਦਾ ਦਰ ਦਰ ਵਾਜੈ ਜਾਇਕ ਹੈ, ਕਿਉਂ ਡਿੱਠੋ ਕੜੀਆਲ, ਇਹੋ ਨਦੋਸਾਂ ਮਾਰੀਆ ਹਮ ਦੋਸਾਂ ਦਾ ਕਿਆ ਹਾਲ, ਬੰਦਾ ਤਾਂ ਪਲ ਪਲ 'ਤੇ ਪਾਪ ਕਰਦਾ। ਕਹਿੰਦੇ ਤੁਸੀਂ ਮੈਨੂੰ ਬਾਹਰੋਂ ਦੇਖ ਲਿਆ, ਮੈਂ ਕੋਈ ਪਾਪ ਨਹੀਂ ਕਰਦਾ, ਮੇਰੇ ਅੰਦਰ ਦਾ ਤੁਹਾਨੂੰ ਕੀ ਪਤਾ ਮੇਰੇ ਅੰਦਰ ਕੀ ਚੱਲਦਾ ਹੈ? ਉਹ ਵੀ ਪਾਪ ਹੈ। ਇੱਕ ਪਾਪ ਸਰੀਰ ਨਾਲ ਕਰਦਾ ਹੈ, ਦੂਜਾ ਪਾਪ ਮਨ ਨਾਲ ਕਰਦਾ ਹੈ, ਤੀਜਾ ਪਾਪ ਜ਼ਬਾਨ ਨਾਲ ਕਰਦਾ ਹੈ। ਪਾਪਾਂ ਦੀਆਂ ਕਿਸਮਾਂ ਨੇ, ਪਾਪ ਬੁਰਾ, ਪਾਪੀ ਕੋ ਪਿਆਰਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਾਪ ਹੈ ਤਾਂ ਬੁਰਾ, ਪਰ ਪਾਪੀਆਂ ਨੂੰ ਬਹੁਤ ਪਿਆਰਾ ਲੱਗਦਾ ਹੈ। ਸੋ ਇਉਂ ਸਾਧ ਸੰਗਤ ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਮਹਾਨ ਉਪਦੇਸ਼ ਦਿੱਤਾ ਹੈ, ਅਸੀਂ ਉਸ ਪਵਿੱਤਰ ਉਪਦੇਸ਼ ਨੂੰ ਸਰਵਣ ਕਰੀਏ, ਕਮਾਈਏ। ਗੱਲ ਇੱਥੇ ਆ ਕੇ ਮੁੱਕਣੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਆਪ ਆਪਣੀ ਜਨਮ ਨੂੰ, ਆਪਣੇ ਜੀਵਨ ਨੂੰ, ਆਪਣੀ ਇਸ ਮ੍ਰਿਤ ਮੰਡਲ ਦੀ ਯਾਤਰਾ ਨੂੰ ਸਵਾਰਨ ਲਈ ਆਪ ਯਤਨ ਨਹੀਂ ਕਰਦੇ, ਉਨੀ ਦੇਰ ਸਾਡਾ ਜੀਵਨ ਜਿਹੜਾ ਹੈ ਕਿਸੇ ਥਾਂ ਪੈਣਾ ਨਹੀਂ। ਇਹਨੂੰ ਜੇ ਥਾਂ ਪੈਣਾ ਤਾਂ ਫਿਰ ਇਹਦਾ ਗੁਰੂ ਸਾਹਿਬ ਨੇ ਸਾਨੂੰ ਇੱਕੋ ਇੱਕ ਤਰੀਕਾ ਦੱਸਿਆ ਕਿ ਗੁਰਬਾਣੀ ਅਤੇ ਸਿਮਰਨ। ਬਾਣੀ ਪੜ੍ਹੀਏ, ਵੱਧ ਤੋਂ ਵੱਧ ਪੜ੍ਹੀਏ, ਪ੍ਰੇਮ ਨਾਲ ਪੜ੍ਹੀਏ, ਅਤੇ ਦੂਸਰਾ ਸਿਮਰਨ ਕਰੀਏ, ਤੀਸਰਾ ਸਾਧਨ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਸੇਵਾ ਕਰਨ ਦਾ, ਪਰਉਪਕਾਰ ਕਰਨ ਦਾ। ਸੋ ਇਸ ਕਰਕੇ ਇਹ ਜੀਵਨ ਜਿਹੜਾ ਹੈ ਤਦ ਹੀ ਕਿਸੇ ਥਾਂ ਪੈਣਾ। ਸੋ ਕੋਟਾਨ ਕੋਟ ਧੰਨਵਾਦ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਰਬੱਤ ਸੰਗਤਾਂ ਦਾ, ਪ੍ਰਬੰਧਕਾਂ ਦਾ, ਕਿ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨ ਦਾ ਇਹ ਸਮਾਂ ਜਿਹੜਾ ਹੈ ਇਹ ਵਿਉਂਤ ਕੇ ਇਹ ਸਾਨੂੰ ਹੋਏ ਇਕੱਤਰ। ਮਿਲਹੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਬਲਾਏ, ਹਰ ਨਾਮੈ ਕਿਹੋ ਬਹੁ ਜੋੜੀ, ਗੁਰਮੁਖ ਵੈਸੋ ਸਪਾ। ਸੋ ਸਾਰਿਆਂ ਦਾ ਹੀ ਭਾਈ ਸਾਹਿਬ ਦਾ ਅਨਾਊਂਸਮੈਂਟ ਜਿਨ੍ਹਾਂ ਨੇ ਕੀਤੀ, ਗੁਰਮੁਖ ਪਿਆਰਿਆਂ ਦਾ, ਉਹਨਾਂ ਦਾ ਵੀ ਬਹੁਤ ਧੰਨਵਾਦ। ਭਾਵੇਂ ਮੈਂ ਇੰਨੀ ਵਡਿਆਈ ਦੇ ਲਾਇਕ ਤਾਂ ਨਹੀਂ ਹਾਂ ਜਿੰਨੀ ਉਹਨਾਂ ਨੇ ਬਖਸ਼ੀ, ਮੈਂ ਇੱਕੋ ਗੱਲ ਕਹਿ ਸਕਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹ ਬੋਲਦੇ ਨੇ, ਮੇਰੀ ਇਹ ਮਜਬੂਰੀ ਹੈ ਬੋਲਣਾ, ਕਿਉਂਕਿ ਮੈਨੂੰ ਸੇਵਾ ਉਸ ਦਰ ਤੋਂ ਮਿਲੀ ਹੈ ਜਿੱਥੇ 7 ਤੇ 9 ਸਾਲ ਦੇ ਵਿੱਚ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਉਸ ਪਵਿੱਤਰ ਧਰਤੀ 'ਤੇ ਖੜ ਕੇ ਵਖਤ ਦੀ ਸਰਕਾਰ ਨੂੰ ਲਲਕਾਰ ਮਾਰ ਕੇ ਆਪਣੇ ਸਰੀਰਾਂ ਦੀ ਉਹਤੀ ਦਿੱਤੀ ਹੈ। ਅਤੇ ਜਦੋਂ ਫਿਰ ਸਾਡੇ ਧਰਮ ਦੇ ਵਿੱਚ ਕੋਈ ਮਾੜਾ ਹੁੰਦਾ ਹੋਵੇ ਅਤੇ ਭਾਵੇਂ ਕਰਨ ਵਾਲਾ ਕੋਈ ਕਿੱਡੇ ਤੋਂ ਕਿੱਡਾ ਨਾਢੂ ਖਾਂ ਕਿਉਂ ਨਾ ਹੋਵੇ, ਅਤੇ ਫਿਰ ਸਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਜੇ ਇਹੋ ਜਿਹੀ ਧਰਤੀ 'ਤੇ ਸੇਵਾ ਲੈ ਕੇ ਅਤੇ ਸਾਡੀ ਜ਼ਬਾਨ ਜਿਹੜੀ ਹੈ ਉਹ ਬੰਦ ਰਹਿ ਜਾਏ। ਅਤੇ ਇਹ ਸਾਹਿਬਜ਼ਾਦਿਆਂ ਦੀ ਹੀ ਕਿਰਪਾ ਹੈ, ਮਾਤਾ ਗੁਜਰ ਕੌਰ ਜੀ ਦੀ ਕਿਰਪਾ ਹੈ ਕਿ ਜਿਨ੍ਹਾਂ ਨੇ, ਮੈਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀ, ਮੈਂ 2009 ਦੇ ਵਿੱਚ ਪਹਿਲੀ ਵਾਰ ਤੁਹਾਡੇ ਇਸ ਆਇਆ ਕਥਾ ਕੀਤੀ ਤਾਂ ਚਲੇ ਗਏ, 2 ਸਾਲ ਬਾਅਦ ਹੀ ਗੁਰੂ ਨੇ ਮੈਨੂੰ ਇਹ ਵੱਡੀ ਸੇਵਾ ਬਖਸ਼ੀ। ਸੋ ਯਤਨ ਆਪਣਾ ਅਜੇ ਵੀ ਜਾਰੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੇਗਾ। ਕੋਈ ਇੱਕ ਸਮਾਂ ਵੀ ਆਏਗਾ, ਜਦੋਂ ਉਹ ਸਮਾਂ ਆ ਗਿਆ ਤਾਂ ਉਸ ਵਕਤ ਮੈਂ ਤੁਹਾਡੇ ਕੋਲ ਸਪੈਸ਼ਲ ਵੀ ਬੇਨਤੀ ਕਰਨ ਆਊਂਗਾ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਗੁਰੂ ਘਰ ਆਜ਼ਾਦ ਨਹੀਂ ਕਰਾ ਲੈਂਦੇ ਅਤੇ ਸਾਡੀ ਕੌਮ, ਜੋ ਅੱਜ ਸਾਡਾ ਜਲੂਸ, ਸਾਡਾ ਜਨਾਜ਼ਾ ਨਿਕਲ ਰਿਹਾ, ਸਾਡੀਆਂ ਪਰੰਪਰਾਵਾਂ, ਸਾਡੇ ਸਿਧਾਂਤ ਜਿਹੜੇ ਖਿਲਰ ਰਹੇ ਨੇ, ਅੱਜ ਮਜ਼ਾਕ ਦਾ ਪਾਤਰ ਬਣ ਕੇ ਅਸੀਂ ਰਹਿ ਗਏ ਹਾਂ, ਅਤੇ ਕੀ ਬੋਲੀਏ ਅਤੇ ਕੀ ਕਹੀਏ। ਮੈਨੂੰ ਬਹੁਤ ਸਾਰੇ ਵਿਦੇਸ਼ਾਂ ਜਾਂਦਾ ਸੰਗਤ ਕਹਿੰਦੀ ਹੈ ਜੀ ਵੀ ਉਹ ਵੀ ਗੱਲ ਕਰੋ, ਮੈਂ ਉੱਥੇ ਕਹਿ ਰਿਹਾ ਹੁੰਦਾ ਭਾਈ ਮੈਂ ਜਿੱਥੇ ਕਥਾ ਕਰਨ ਵਾਸਤੇ ਗਿਆ ਉੱਥੇ ਕਥਾ ਹੀ ਕਰੀਦੀ ਹੈ। ਇਸ ਕਰਕੇ ਮੇਰਾ ਸੁਭਾਅ ਨਹੀਂ ਕਿ ਮੈਂ ਆਪਣੀ ਪ੍ਰਭਤਾ ਲੈਣ ਲਈ ਗੁਰੂ ਘਰ ਦੀ ਸਟੇਜ ਤੋਂ, ਪਰ ਇਸ ਵਕਤ ਸਾਨੂੰ ਸਮਾਂ ਆਊਗਾ, ਬਹੁਤ ਜਲਦ ਆਊਗਾ, ਉਸ 2 ਸਾਲ ਲੱਗਣ, 3 ਸਾਲ ਲੱਗਣ, ਅਤੇ ਜਿੱਦਣ ਸਮਾਂ ਆ ਗਿਆ ਉਸ ਦਿਨ ਫਿਰ ਕਥਾ ਨਹੀਂ ਕਰਨੀ, ਉਦੋਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਉਣਾ ਕਿ ਭਾਈ ਹੁਣ ਸਮਾਂ ਆ ਗਿਆ, ਹੁਣ ਸਾਥ ਦੇ ਦਿਓ ਜੇ ਆਪਣੀ ਕੌਮ ਬਚਾਉਣੀ ਹੈ, ਅਤੇ ਜੇ ਇੱਦਾਂ ਹੀ ਲਟਾਉਣੀ ਹੈ ਬਾ ਫਿਰ ਠੀਕ ਹੈ, ਫਿਰ ਤਾਂ ਲੁੱਟ ਤਾਂ ਹੋ ਹੀ ਰਹੀ ਹੈ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ, ਕੋਈ ਮੇਰਾ ਅੱਖਰਵਾਦ ਕਾਰ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ, ਕਿਹਾ ਗਿਆ ਹੋਵੇ, ਸਤਿਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ, ਇੱਥੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ।

ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ

ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾ

ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈਰ ਦਾ

ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ।

ਚੱਲੈ ਹਮ ਦੇਖਾ ਤਹਿਲੂ ਬਿਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਸਾਂਭਦੀ ਮੂਰ ਅਰਸੋਂ ਹੋਂ ਪੁਰਸੋਂ ਹੋਂ ਝੱਟੀਐ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਗੁਰਮੁਖ ਪਰਿਵਾਰ, ਬੀਬੀ ਰੁਪਿੰਦਰ ਕੌਰ, ਸਰਦਾਰ ਮਨਦੀਪ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ, ਉਪਰੰਤ ਕਥਾ ਵਿਚਾਰਾਂ, ਗੁਰਬਾਣੀ ਕੀਰਤਨ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਸਤਿਗੁਰੂ ਕਿਰਪਾ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ, ਗੁਰਸਿੱਖੀ, ਸਿਦਕ ਭਰੋਸਾ ਬਖਸ਼ਿਸ਼ ਕਰਨ। ਸਾਡੇ ਪਾਸ ਗੁਰੂ ਪੰਥ ਦੀ ਸਿਰਮੌਰ ਸ਼ਖਸੀਅਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵਾ, ਤਿੰਨਾਂ ਵੱਲੋਂ ਗੁਰਬਾਣੀ ਕਥਾ ਰਾਹੀਂ ਹਾਜ਼ਰੀ ਭਰੀ ਗਈ ਹੈ। ਭਾਈ ਸਾਹਿਬ ਜੀ ਹੁਣਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਵੱਲੋਂ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਜੀਓ ਆਇਆ ਆਖਦੇ ਹਾਂ। ਸਤਿਗੁਰੂ ਸਾਹਿਬ ਕਿਰਪਾਲਤਾ ਕਰਨ, ਇਸੇ ਤਰ੍ਹਾਂ ਗੁਰੂ ਪੰਥ ਦੀਆਂ ਸੇਵਾਵਾਂ ਬਖਸ਼ਿਸ਼ ਕਰਦੇ ਰਹਿਣ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਹੱਕ ਸੱਚ ਦੀ ਲੜਾਈ ਲੜਨ ਵਾਸਤੇ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬੇਨਤੀ ਹੈ ਸੰਗਤ ਦੇ ਚਰਨਾਂ ਵਿੱਚ ਕਿ ਕੱਲ੍ਹ ਸ਼ਾਮ ਸੋਮਵਾਰ ਜੋ ਸ਼ਾਮ ਦੇ ਦੀਵਾਨ ਹੋਣਗੇ ਉਹਨਾਂ ਵਿੱਚ ਵੀ ਭਾਈ ਸਾਹਿਬ ਜੀ ਹਾਜ਼ਰੀ ਭਰਨਗੇ। ਸਮਾਂ 7:15 ਤੋਂ ਲੈ ਕੇ 8 ਵਜੇ ਤੱਕ ਦਾ ਹੋਵੇਗਾ। ਆਪ ਸਮੂਹ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੋੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰੂਦੇਵ ਏ ਨਮਹ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਿਸੰਪਰੀ ਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਿਰ, ਕੀਨੇ ਰਾਮ ਨਾਮ ਇੱਕ ਅਖਿਰ, ਕਿਨਕਾ ਇੱਕ ਜਿਸ ਦੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀਏ ਕੈ ਅਰਦਸ ਤੁਹਾਰੋ, ਨਾਨਕੁਨ ਸੰਗ ਮੋਹੇ ਉਦਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਧਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਮ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੀ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਮੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁੱਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਹੈ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨੇ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭ ਕਹਿ ਸਿਮਰਨ ਨੇ ਚਲੇ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਪ੍ਰਭ ਸਿਮਰਨ ਕਾਂਤ ਨਾ ਪਾ, ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪਏ ਸਿਰ ਜਤੀ ਦਾਤੇ, ਹਰ ਸਿਮਰਨ ਨੀਚਾ ਹੁਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕਹਿ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸਕਲ ਹੋਵੈ ਤੁਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਰ ਮੇਰੇ, ਨਾਨਕ ਪਾਵੋ ਸੂਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆਂ, ਹਰ ਕਾ ਨਾਮ ਜਪਤ ਹੋਏ ਸੁਖੀਆਂ, ਲੱਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹ ਮਾਰ ਗਿਹੁ ਜਾ ਤੇ ਕੇਲਾ, ਤੇ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਾਹੀ ਨਹੀਂ ਕੋਟ ਲਖਬਾਹੀ, ਨਾਮ ਜਪਤੈ ਪਾਰ ਪਰਾਹੀ, ਅਨਿਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ, ਅਨਿਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੂ ਮਨ ਰੰਗ, ਨਾਨਕ ਪਾਈਏ ਸਾਧਕੈ ਸੰਗ, ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੈ ਪੈਡੈ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਂ ਨੂੰ ਹਰ ਕਾ ਨਾਮ ਤਹਿ ਨਾਲ ਪਛਾਣੋ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੋਂ ਜਾ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਹਿ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਨਾਮ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆਪ ਪ੍ਰਭਦੀਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨਾ ਜਾਨੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਥਰੇ ਪਾਰ ਜਾ ਤਿਉ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕਛੇ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਿਤੀ ਪੇਖੇ ਸਰਬ ਟੰਡੋਲ ਪੂਜਤ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮ੍ਰਿਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀ ਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਿਕ ਅਸਵ ਹੈ ਵਰਭੂ ਮਦਾਨ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਾਨ ਨਾ ਮਨ ਤੇ ਹੁੱਟੈ ਸੋਚ ਕਰੈ ਦਿਨ ਸਿਹਤ ਹਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਇ ਕਾਚੀ ਭੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਪਉ ਵਿਆਪੈ ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨਿ ਬੁਝੈ ਕੋਟ ਉਪਾਵ ਦਰਗੈ ਨਿ ਸਿਜੈ ਛੂਟਸ ਨਾਹੀ ਉਪਯਾਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਦਾ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪੁੰਨ ਨਹੀਂ ਲੇਪਾ ਨਿਰਤਨ ਕਉ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆਉ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸਲ ਇਹੋ ਤਉ ਨਾਨਕ ਸੀਜੈ। ਜੈ ਪ੍ਰਸਾਦ ਤਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਿਤਾ ਸੰਘਸੈ। ਜੈ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜੈ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਧ ਵਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੁੜ ਅੰਧ ਵਿਆਪੇ, ਨਾਨਕ ਕਾੜ ਲਿਹੋ ਪ੍ਰਵਿਆਪੇ। ਆਦੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤਨਾ ਕਰੈ ਗਵਾਰ। ਜਾ ਕੀ ਸੇਵਾ ਨਵਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਤ ਸਦਾ ਹਜੂਰੇ, ਤਾਕੋ ਅੰਦਾ ਜਾਨਤ ਦੂਰੇ। ਜਾ ਕੀ ਟਹਿ ਪਾਵੈ ਦਰਗਹਿ ਮਾਨ, ਜਿਸੈ ਤਿਸੈ ਹੈ ਵਿਸਾਰੈ ਮੁਗਧ ਅਜਾਨ। ਸਦਾ ਸਦਾ ਇਹੋ ਭੁੱਲਣ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਥ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੁੱਟ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਭਗਤਿਤ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲਮਾਇਆ, ਸ਼ਬਦ ਸੁਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸਵਾਨ। ਅੰਤਰ ਅਗਨ ਬਾਹਰ ਤਨ ਸਵਾਹਾ, ਗਲ ਪਾਥਰ ਕੈਸੇ ਤਰਿਆ ਥਾਹਾ। ਜਾ ਕੈ ਅੰਤਰ ਵਸੈ ਪ੍ਰਭਿਆਵ, ਨਾਨਕ ਤੇਜਨ ਸਹਿਤ ਸਮਾਤ। ਸੁਣਨ ਦਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਕਹਾਂ ਬਿਸਨ ਪਦ ਗਾਵੈ, ਗੁੰਗ ਜਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੁਭਾਵੈ ਨਾ ਚੀਤ, ਜੋ ਬੈਰਾਈ ਤਾ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਕਾਲ ਨਾ ਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ। ਆਹੂ ਜੁਗਤ ਬਿਹਾਨੀ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਅਨ ਸੁਆਏ। ਨਾਨਕ ਕਹੂੰ ਨ ਸੀਜਈ, ਬਿਨ ਨਾਵੈ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ। ਇੱਕ ਪੀਨਾ ਦੇ ਦਸ ਪੀਹਿਰ ਲੈ, ਤਉ ਮੂੜਾ ਕਹੁ ਕਹਾਂ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਨ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਮੁੱਠਾ। ਜਿਸ ਜਾਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੋ ਆਪਣੀ ਦੇ ਰਾਤ, ਰਾਸ ਖਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਅਮਾਨ ਕਛ ਬਾਹੁਨ ਸਾਹੂ ਲੈ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਤ ਉਸਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤੇ ਸਿਆ ਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ। ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਿਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਲਪਟ ਰਹੇ ਤੈ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹੇ, ਤਾਕੋ ਹੱਥ ਨਾ ਆਵੈ ਕੇਹੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜਵਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਅਸੁਭ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਉਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ਼ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰਹਿ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ, ਮਿਥਿਆ ਮਨ ਪਰ ਲੋਭ ਲੁਭਾਵਹਿ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ। ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਤੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੁੱਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ, ਮੇਘ ਬਿਨਾਂ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਦੇ ਘਟ ਬਸਿਓ ਹਰ ਨਾਉ, ਨਾਨਕਤਾ ਕੈ ਬਲ ਬਲ ਜਾਓ। ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਜਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆਪ ਹਿਮਾਨੈ। ਆਪੇ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ। ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਭਾਵੇ ਤਿਸ ਲਏ ਲੜ ਲਾਏ, ਥਾਨ ਥਨ ਅੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸੁਜਾਏ ਹਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ, ਗੁਰਦੇਵ ਅਸ਼ਟਪਦੀ ਜੈ ਪ੍ਰਸਾਦ। ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜੈ ਪ੍ਰਸਾਦ ਸੁਗੰਧਿਤ ਤਨ ਲਾਵੈ ਹੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੈ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਇ ਸਦਾ ਮਨੇ ਅੰਦਰ। ਜੈ ਪ੍ਰਸਾਦ ਗਿਰਿ ਸੰਗ ਸੁਖ ਬਸਨਾ, ਅਠ ਪੈਰ ਸਿਮਰੋ ਤਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਯੋਗ। ਜੈ ਪ੍ਰਸਾਦ ਪਾਠ ਪਟੰਬਰ ਹਟਾਵੈ ਹੈ, ਤਿਸੈ ਤਿਆਕਤ ਅਵਰ ਲੁਭਾਵੈ। ਜੈ ਪ੍ਰਸਾਦ ਸੁਖ ਸੇਧ ਸੋਈ, ਜੈ ਮਨ ਆਠ ਪੈਰ ਤਾਕਾ ਜਸ ਗਾਵੀ। ਜੈ ਜੈ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ। ਜੈ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰ ਗਹਿ ਮਾਨ ਪਾਵੈ, ਨਾਨਕ ਪਦ ਛੇਤੀ ਕਰ ਜਾਵੈ। ਜੈ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵਲਾਵ ਤਿਸ ਰਾਮ ਸੁਨੇਹੀ। ਜੈ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ। ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੈ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ। ਜੈ ਪ੍ਰਸਾਦ ਅਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੈ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ। ਜੈ ਪ੍ਰਸਾਦ ਬਾਗ ਮਿਲਖ ਧਨਾ ਰਾਖ, ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਣਾਈ, ਉਠਤ ਬੈਠਤ ਸਤ ਸਹਿ ਧਿਆਈ। ਤਿਸੈ ਧਿਆਏ ਜੋ ਏਕ ਅਲਖੈ, ਇਹਾਂ ਊਹਾਂ ਨਾਨਕ ਤੇਰੀ ਰੱਖੈ। ਜੈ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੈ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਸੋ ਜੇ ਪ੍ਰਸਾਦ ਤੇਰੀ ਪਤ ਰਹੈ, ਗੁਰਪ੍ਰਸਾਦ ਨਾਨਕ ਜਸ ਕਹੈ। ਜੈ ਪ੍ਰਸਾਦ ਸੁਨੇ ਕਰਨ ਨਾਦ, ਜੈ ਪ੍ਰਸਾਦ ਭੀਖੈ ਵਿਸਮਾਦ। ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਬਸਨਾ। ਜੈ ਪ੍ਰਸਾਦ ਹਸਤ ਕਰ ਚਲਹੈ, ਜੈ ਪ੍ਰਸਾਦ ਸੰਪੂਰਨ ਫਲੈ। ਜੈ ਪ੍ਰਸਾਦ ਪਰਮ ਗਤ ਪਾਵੈ ਹੈ, ਜੈ ਪ੍ਰਸਾਦ ਸੁਖ ਸਹਿਜ ਸਮਾਵੈ ਹੈ। ਸਭ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੁ ਬਿਸਾਰ। ਜੈ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂਡ ਤੂੰ ਤਾਕੋ ਜਾਪ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜ਼ੂਰੇ। ਜੈ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਸਿਓ ਰਾਚ। ਜੈ ਪ੍ਰਸਾਦ ਤੇਰੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂ ਲਾਇਆ। ਜਿਤ ਜਿਤ ਲਾਭ ਤਿਤ ਲੱਗੈ ਹਰ ਨਾਥ, ਨਾਨਕ ਇਨਕੈ ਕਛੂ ਨਾ ਹਾਥ। ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੁ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੈ ਸਾਧੂ ਕੈ ਸੰਗ ਸਾਧਕੇ ਸੰਗ ਪਾਏ ਨਾਮ ਰਤਨ, ਸਾਧਕੇ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਬਰਨੇ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੀ ਸਮਾਨੀ। ਸਾਧਕੇ ਸੰਗ ਗੋਚਰ ਮਿਲੇ, ਸਾਧਕੇ ਸੰਗ ਸਦਾ ਪ੍ਰਫੁੱਲੈ, ਸਾਧਕੇ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀਰੇਨ, ਸਾਧਕੇ ਸੰਗ ਮਨੋਹਰ ਬੈਨ, ਸਾਧਕੇ ਸੰਗ ਨ ਕਥੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕੇ ਸੰਗ ਮਾਇਆ ਤੇ ਭਿੰਨ, ਨਾਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧਕੇ ਸੰਗ ਨ ਬੀਗਾ ਪੈਰ, ਸਾਧਕੇ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ, ਸਾਧਕੇ ਸੰਗ ਨਾਹੀਂ ਹੋ ਤਾਪ, ਸਾਧਕੇ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨਿਆਈ, ਸਾਧਕੇ ਸੰਗ ਨ ਕਭੂ ਧਾਵੈ, ਸਾਧਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ, ਸਾਧਕੇ ਸੰਗ ਬਸੈ ਥਾਨੀ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕੇ ਸੰਗ ਦ੍ਰਿੜੈ ਸਭ ਧਰਮ, ਸਾਧਕੇ ਸੰਗ ਕੇਵਲ ਪਾਰ ਬ੍ਰਹਮ, ਸਾਧਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧਕੇ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਧਰੈ ਸਾਧ ਸੁਨ ਰਸੈ, ਸਾਧਕੇ ਸੰਗ ਸੁਨੋ ਹਰ ਨਾਮ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕੇ ਸੰਗ ਨਾਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕੇ ਸੰਗ ਲਗੈ ਭ੍ਰਮ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਸੰਗ ਭੇਟੇ ਸੰਜੋਗ, ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੇਤਾ ਸੁਣੈ ਤੇ ਤਬ ਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖਿਆ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਬ੍ਰਹਮ ਗਿਆਨੀ ਸਦਾ ਨਿਰਲੇਪ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਹੈ ਗੁਣਾਓ, ਨਾਨਕ ਜਿਉ ਪਾਵਕ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋ ਪ੍ਰਗਾਸ, ਜੈਸੇ ਤਾਰਿਉ ਪਰੇ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨੇ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀ ਨਾਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਸ਼ਕ ਪੁਰਾਣਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਹੁਮਾਹਾ, ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਰੇ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਏਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਪੇਤਾ, ਬ੍ਰਹਮ ਗਿਆਨੀ ਏਕ ਸੰਹਿਤਾ, ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤਰ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਕੈ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕੈ ਸਗਲ ਮਨ ਵਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕਿਵੇਂ ਤਾਂ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਸਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ, ਅਸਤਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ੍ਰੈ ਰੂਪ ਨਾ ਪੇਖੈ ਨੇਤਰ, ਸਾਧਕੀ ਟਹਿਲ ਸੰਸੰਗ ਹੇਤ, ਕਰਨ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਉਸਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਤਰੈ, ਇੰਦਰੀ ਪੰਚਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਬੈਸਨੋ ਸੋ ਜੀ ਸੁਪਰ ਸੁਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੂੰ ਵੈ ਨਹਿ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਵਰੈ ਨਾਮ ਜਪਾਵੈ, ਨਾਨਕੋ ਬੈਸਨੋ ਪਰਮ ਗਤ ਪਾਵੈ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ, ਭਗਵੰਤੀ ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ, ਸੋਧੈ ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਬੂਜੈ ਮੂਲ, ਸੁਖਮ ਮੈਂ ਜਾਣੈ ਸਥੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌਂ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਭਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੈ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ, ਸਰਬ ਰੋਗ ਕਾਉਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਜਿਸ ਮਿਲੈ ਤਿਸ ਲਿਖਿਆ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸਨ ਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰ ਗਏ ਪ੍ਰਵਾਨ, ਆਪਣੇ ਜਨ ਕਉ ਆਪ ਕਿਰਪਾ ਕਰੈ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨ, ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾਵਣ ਜੋ ਪ੍ਰਭਾ ਵੈਸੋ ਹੀ ਫੁਨ ਹੋਗ, ਪਸਰਿਓ ਆਪ ਹੋਏ ਅੰਤ ਤਰੰਗ, ਲਖੇ ਨਾ ਜਾਹੀ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਿਨਾਸ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਿਕ ਪ੍ਰਕਾਰ, ਅਸਤਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥਵਾਸੀ, ਕਈ ਕੋਟ ਬਨ ਭ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕੰਤ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟਾ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟਾ ਭੇਗਾ ਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵਦਾਨ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮ੍ਰਿਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖਿਅ ਕਿਨਰ ਪਿਸਾਜ, ਕਈ ਕੋਟ ਭੂਤ ਪ੍ਰੇ ਸੁਕਰ ਮ੍ਰਿਗਾ, ਸਭ ਤੇ ਨੇਰੈ ਸਭੂ ਕੈ ਦੂਰ, ਸਭ ਤੇ ਨੇਰੈ ਸਭੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤੀ ਖਾਹੀ, ਕਈ ਕੋਟ ਘਾਲੈ ਥਕ ਪਾਹੀ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ। ਕਈ ਕੋਟ ਮਾਇਆ ਮੈਂ ਚਿੰਤ, ਕਈ ਕੋਟ ਭਏ ਵੈਰਾਗੀ, ਰਾਮ ਨਾਮ ਸਿੰਘ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਨਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੁਪ੍ਰਸੰਨ, ਨਾਨਕ ਦੇ ਜਨ ਸਦਾ ਧੰਨ ਧੰਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਬ੍ਰਹਮਾ ਸਮਾਤ, ਤਾ ਕਾਂਤ ਨਾ ਜਾਣੈ ਕੋਏ, ਆਪੇ ਆਪ ਆਪ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤੱਤ ਕੇ ਬੇਤੇ, ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਤ ਸਮਾਵੈ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ। ਸਲੋਕ ਕਰਨ ਕਰਨ ਪ੍ਰਭ ਇੱਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨਮੈ ਥਾਪ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨਿਕ ਰੰਗ ਪ੍ਰਕਾਰ, ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੁ ਮਾਨੁਖ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣੇ ਆਪ ਬਚੈ, ਭਰਮੇ ਭੁਲਾ ਦੇ ਤਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਆਪਣੀ ਭਗਤ ਦੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੇ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਣੇ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੈ ਦੇਖ ਬੜਾਈ, ਇਸ ਕਾ ਬਲ ਨਾਹੀਂ ਇਸ ਹਾਥ, ਕਰਨ ਕਰਾਮਨ ਸਰਬ ਕੁਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰਖ ਰੰਗ ਹੱਸੈ, ਕਬਹੂੰ ਨਿੰਦ ਚਿੰਨ ਵਿਵਹਾਰ, ਕਬਹੂੰ ਊਬ ਆਕਾਸ਼ ਪਿਆਲ, ਕਬਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਨਹਾਰ, ਕਬਹੂੰ ਨਿਰਤ ਕਰੈ ਬਹੁ ਭਾਂਤ, ਸਭ ਕਬਹੂੰ ਸੋਏ ਰਹੈ ਦਿਨ ਰਾਤ ਕਮਹੂੰ, ਮਹਾਂਕ੍ਰੋਧ ਵਿਕਰਾਲ ਕਮਹੂੰ, ਸਰਬ ਕੀ ਹੋਤ ਨਿਵਾਲ ਕਮਹੂੰ, ਹੋਏ ਬਹਿ ਵਡ ਰਾਜਾ ਕਮਹੂੰ, ਭੇਖਾਰੀ ਨੀਚ ਕਾ ਸਾਜਾ ਕਮਹੂੰ, ਅਪਕੀਰਤ ਮਹਿ ਆਵੈ ਕਮਹੂੰ, ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ ਕਬਹੂੰ, ਹੋਏ ਪੰਡਿਤ ਕਰੇ ਬਖਿਆਨ ਕਬਹੂੰ, ਮੋਹਨ ਤਾਰੀ ਲਾਵੈ ਧਿਆਨ ਕਬਹੂੰ, ਤਤ ਤੀਰਥ ਇਸਨਾਨ ਕਬਹੂੰ, ਸਿੱਧ ਸਾਧਿਕ ਮੁਖ ਗਿਆਨ ਕਬਹੂੰ, ਕੀਟ ਹਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰ ਨਾ ਕੋਏ ਕਮਹੂੰ, ਸਾਧ ਸੰਗਤ ਉਪਾਵੈ, ਉਸ ਸਥਾਨ ਤੇ ਬਉਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਨਹੀ ਵਿਨਾਸ਼, ਮਨ ਤਨ ਨਾਮ ਰਤੇ ਕਰੰਗ, ਸਦਾ ਬਸੈ ਹੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਮਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸਟਾ ਕਾ ਜਨਤਾ, ਪੁਸਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਹੰਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤਿਣ ਸਮਾਨ ਕੱਛ ਸੰਗ ਨਾ ਜਾਵੈ, ਬਹੁ ਲਸਕਰ ਮਾਨਕ ਉਪਰ ਕਰੇ ਆਸ, ਪਲ ਪੀਤਰ ਤਾਕਾ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰੇ, ਅਨਿਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਂਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲੱਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕੋ ਸੁਖ ਨਾਹੀਂ ਕੋਏ, ਜਬ ਇਹ ਜਾਣੈ ਮੈਂ ਕਿਛੁ ਕਰਤਾ, ਤਬ ਲਾ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੁੱਟੈ, ਸਹਿਸ ਖਟੇ ਲਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਿਕ ਭੋਗ ਵਿਖਿਆ ਕੀ ਕਰੈ, ਨੈ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋਉ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਸੰਗ ਸਰਬ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਣ ਕਰਨੈ ਹਾਰ ਇਸ ਕੈ ਹਾਥ ਕਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛੁ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੁਕੈ ਸੰਗ, ਬੁਝੈ ਦੇਖੈ ਕਰੈ ਵਿਵੇਕ, ਆਪੇ ਏਕ ਆਪੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਵਿਸਥਾਰ, ਸਭ ਕਾਸ਼ ਉਸ ਕਾ ਉਹ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛੁ ਹੋਏ, ਥਾਨ ਥਨੰਤਰ ਏਕੈ ਸੋਏ, ਆਪਣੇ ਚਲੇ ਤੇ ਆਪ ਕਰਨੈ ਹਾਰ, ਕੌਥ ਕਰੇ ਰੰਗ ਪਾਰ, ਮਨ ਮਹਿ ਆਪ ਮਨ ਆਪਣੇ ਮਾਹੀ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆ ਨੀ, ਸਚ ਸਚ ਸਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ੍ਰਵਣ ਬਖਿਆ ਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁੱਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਗੁਰਖੈ ਨ ਕੋਈ, ਸੰਤ ਕੈ ਦੁਖਨ ਥਾਨ ਪ੍ਰਸਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਈ ਪੀਗਤ ਪਾਹੇ
1: ਸੰਤ ਕਰ ਨਿੰਦਕ ਮਹਾਤਾਈ ਸੰਤ ਕਰ ਨਿੰਦਕ ਘੰਟੇ ਕੰਨਾ ਪਾਈ ਸੰਤ ਕਰ ਨਿੰਦਕ ਮਾਂ ਹਥਿਆਰਾ ਸੰਤ ਕਰ ਨਿੰਦਕ ਪਰਮੇਸ਼ਰ ਮਾਰਾ ਸੰਤ ਕਰ ਨਿੰਦਕ ਰਾਜ ਤੇਹੀਨ ਸੰਤ ਕਰ ਨਿੰਦਕ ਦੁਖੀਆ ਯਾਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੇ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੁੱਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਤ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾਂ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਿਆ ਪੇਹੀ ਖਾਏ ਸੰਤ ਕੇ ਦੁਖੀ ਕੋ ਅਵਨ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲਈ ਉਬਾਰ ਸੰਤ ਕਾ ਦੁਖੀ ਉਹ ਬਿਲ ਲਾਏ ਜੋ ਜਲ ਬਿਹੂਨ ਮਛਲੀ ਤਰਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਭਾਵ ਕਿੰਦ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਪੁਆੜ ਤਿਲਖੇ ਦਵਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਤਿਆ ਕਹਿਤ ਕਹਿਰਤ ਨਿੰਦਕਾ ਤੁਰ ਹੀ ਪਿਆ ਨਾਨਕ ਜੋ ਤਿਸ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਿ ਉਦਰ ਗਾ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੂਜੈ ਨੇ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕੈ ਦੁਖ ਨਾ ਦ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭਗੜ ਤਿਸ ਕਿਉ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਰਾਸ ਸਭ ਕਛ ਵਰ ਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪੋ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਲਕ ਕੀ ਟੇਕ ਭੀਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਐ ਰਹਿ ਅਗਾਏ ਬਹੁ ਨਾ ਤਿਸਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਨ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਭੂਸਕ ਹੋਏ ਤਿਸ ਕਾ ਨਾਮ ਰੱਖ ਘੰਟ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨ ਲਾਗੈ ਕੋਏ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਕ ਠਾਕੁਰ ਕਾ ਰੰਗ ਸਾਧ ਸੰਗ ਸਹਿ ਸਭ ਸੰਗ ਚਰਨ ਚਰੋ ਮਾਰ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਨ ਹਰ ਕਥਾ ਹਰ ਦਰ ਗਹਿ ਨਾਨਕੂ ਜਲ ਮਤਾ ਬੜਭਾਗੀ ਤੇ ਜਨ ਜਗ ਮਾ

ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਾਛਾਨੈ, ਇਤ ਉਤ ਕੀਓ ਸੋ ਜੀ ਜਾਣੈ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨਾ ਨਿਰੰਜਨ ਜਾਣੇ ਆ। ਗੁਰ ਪ੍ਰਸਾਦ ਆਪਣੇ ਆਪ ਸੂਜੈ, ਤਿਸ ਕੀ ਜਾਨੋ ਤਿਸ਼ਨਾ ਪੂਜੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਵ ਰੋਗ ਤੇ ਉਹ ਹਰ ਜਨ ਰਹਿਤ। ਅਣ ਦਿਨ ਕੀਰਤਨ ਕੇਵਲ ਵਖਿਆਨ, ਗ੍ਰਹਿਸਤ ਮੈਂ ਸੋਈ ਨਿਰਬਾਨ। ਏਕ ਉਪਰ ਜਨ ਕੀ ਆਸਾ, ਤਿਸ ਕੀ ਕਟੀਆ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ।

ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੁਗਤ ਰਜ ਥਾ ਪਿਓ ਥਾਪ ਅਵਨਾਸੀ ਨਾਹੀ ਗਛਖੰਡ ਧਾਰਨ ਤਾਰਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਖ ਸੋਭਾਵੰਤ ਸਗਲ ਸੰਸਾਰ ਉਦਰ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਣ ਪ੍ਰਭ ਕੇ ਸੇਵਕ ਦੁਖ ਵਿਸਾਰਣ ਆਪੇ ਮਿਲ ਲੇ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੈ ਬਿੜ ਪਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਨ ਪੁਰਖ ਕਉ ਉੱਤਮ ਕਰ ਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤੈ ਸਦਿਸ਼ਟਾਨਾ ਜਿਸ ਦੇ ਉਪਜਿਤ ਸਮਾਏ ਸਮਾਏ ਓਏ ਸੁਖ ਨਿਦਾਨ ਉਨਹੂੰ ਬਣਿਆਏ ਆਪ ਸਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਦਿਸ ਬਲਿਹਾਰ ਅਸ਼ਟਪਦੀ ਟੂਟੀ ਗਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬੇ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏ ਘਰ ਨਾਮ ਰੂਪਵੰਤ ਹੋਏ ਨਾਹੀ ਮੂਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੇ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਰ ਜਾਨੈ ਗਾ ਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੈ ਥਮਨ ਤਿਉਂ ਗੁਰ ਕਾ ਸ਼ਬਦ ਮਨੈ ਅਸ ਥਮਨ ਜੋ ਪਾਖਾੜ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚਰ ਲਗਤ ਨਿਸਤਰ ਹੈ ਜੋ ਅੰਧਕਾਰ ਦੀ ਪਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ

ਕੀ ਹਰ ਲੋਚਾ ਪੁਰ ਮਨ ਮੂਰਖ ਕਾਹੇ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਣ ਭੁੱਲਾ ਕਾਹੇ ਫਿਰਿਆ ਜਾਨ ਕੌਣ ਬਸਤਾਈ ਤੇਰੇ ਸੰਗ ਲਵਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅੰਮਾ ਲਿਹੋ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇ ਬਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਾਹ ਸੋਏ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਤ ਬਲਿਹਾਰ ਹੈ ਨਿਰਮਲ ਰਸਨਾ ਅੰਮ੍ਰਿਤ ਪੀਓ ਚਰਨ ਸਾਧਕੇ ਤੋਏ ਤੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਤ ਕਰੋ ਇਸ਼ਨਾਨ ਸਾਧੂ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਜਾਖੈ ਊਟ ਗਈ ਸੰਤ ਦਰਿਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਭੁਲਵ ਲਿਖੇ ਕਾ ਲਹਿਣਾ ਪਾਏ ਸਭ ਕਿਛ ਦਿਸਕੇ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤੈ ਲੋਏ ਜਾਂ ਕਹਿ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਿਮੁਖ ਕਹਿਤ ਸੱਚੇ ਦਿਸ਼ਟ ਸੱਚ

ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਮਨਾਸੀ ਪ੍ਰਮਨ ਮੈਂ ਰੱਖ, ਮਾਨਕ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰਾਇਣਾ ਇਕ ਜ ਹੋਏ, ਸਰਵ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਕਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਥ ਤੇਰੇ ਕੀ ਝਰਨੀ ਪਾਓ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ।

ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਜਾਂ ਕੀ ਲੀਲਾ ਕੀਮਿਤ ਨਾਹੀਂ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕਾ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸਮੁੱਤ ਗਿਆਨ ਧਿਆਨ ਜਿੰਦੇ, ਰੰਦਾਸ ਨਾਮ ਧਿਆਵੈ ਸੇ, ਤਹਿ ਗੁਣ ਮੈਂ ਜਾਂ ਕੋ ਪਰਮਾਈ, ਜਨਮ ਰਹਿ ਫਿਰ ਆਵੈ ਜਾਈ, ਊਚ ਨੀਸ ਤਿਸਕੇ ਅਸਥਾਨ, ਜੈਸਾ ਜਣਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇ ਕਰਾਇ ਇੱਕ ਰੰਗ, ਨਾਨਾ ਵਿਦਕੇ ਨੋ ਵਿਸਥਾਰ, ਪ੍ਰਭ ਵਿਨਾਸੀ ਏ ਕੰਕਾਰ, ਨਾਨਾ ਜਲਦ ਕਰੇ ਕਿ ਨਵਾਹੇ, ਪੂਰਿਓ ਪੂਰਨ ਸਭ ਠਾਏ, ਨਾਨਾ ਵਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘੜ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਰਨ ਗਿਆਨ ਧਿਆਨ, ਨਾਮ ਕੇ ਤਾਰੇ ਆਕਾਸ ਪਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਪਵਨ, ਨਾਮ ਕੇ ਸੰਗ ਉਦਰੇ ਸੁਨ ਸ਼ਰਵਣ, ਕਰ ਕਿਰਪਾ ਸਭਨੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤਪੁਰਖ ਸਤ ਮਾਏ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬਜਾਇ ਤਿਸੈ ਸਭ ਭਲੀ, ਸਤ ਨਾ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ।

ਸਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਨਾ ਬੁਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਣ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਬੜ ਭਾਗੀ

ਗੋਸੀ ਬੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਣਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਨ ਸੁਣਤਾ ਬੂਜਣ ਹਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਉਣ ਤਿਨ ਮੂਲ ਪਛਾਨਿਆ ਜਾਂ ਕਹਿ ਦਿੱਤਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਮਾਨ ਪ੍ਰਗਟਾਇਆ ਭੈ ਤੇ ਨਿਰਭੋਹੇ ਬਸਾਨਾ ਜਿਸ ਦੇ ਉਪਜਤ ਸਮਾਏ ਸਮਾਨਾ ਵਸਤ ਮਾਏ ਲੈ ਵਸਤ ਗਡਾਈ ਤਾਂ ਕੋ ਪਿੰਨ ਨਾ ਕਹਿ ਨਾ ਜਾਈ ਬੂਜੈ ਬੂਜਣ ਹਾਰ ਵਿਵੇਕ ਨਾਰਾਇਣ ਮਿਲੈ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਮਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਸਿਧਿਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਸਰਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਹਸ ਨਾ ਕਾਟਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥੇ ਜਾਤ ਮਾਰੈ ਨਾ ਰਾਖੈ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਦਨ ਧਰਪੀਐ ਨਾਮ ਅਰਤੰਜਨ ਗੁਰਮੁਖ ਪਾਇਆ ਤਿਸਕੇ ਸ਼ਬ ਨਾਈ ਦਿਸ਼ਟਾਇਆ ਨਾਮ ਤਾਂ ਨਾਮ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸਜੋ ਜਾਂ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕਹਿ ਸਤਕਾਮ ਬੋਲੋ ਜਸ ਜੇ ਬਾਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉਰ ਹੈ ਸਮਾਏ

ਕਦੇ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮੇ ਆਧਾਰ ਅਵਰੂਪ ਸਮਿਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਤਾਰੋ ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਾਉ ਨਾਮ ਹਰ ਵਤ ਏ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਕੇ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕਾ ਉਚਾਰ ਕੁੰਟ ਉੜਤਾ ਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁੱਖਾ ਨਿਤ ਬਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੇ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰਿ ਕਦਲਾਏ ਸਰਮ ਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਤਰਗੈ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਇ ਦੈ ਦਿੱਤਾ ਵਿਤਿਆ ਬੈਠਾਏ ਤਾ ਕੋ ਵਿਘਨ ਲਾਗੈ ਕੋਈ ਜਾ ਕੇ ਹਿਰਦੇ ਬਸੈ ਹਰ ਸੋਏ ਕਲ ਤਾ ਤੀ ਠਾਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਵਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਬਸੈ ਅਬਿਨਾਸੀ ਕਾ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵੇ ਆਪ ਤੇ ਆਪ ਸਰਨ ਗੁਰਦੇਵ ਓ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵਨਾ ਛੁਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗ ਨਾ ਚਾਲਿਸ ਤੀਰੇ ਧਨਾ ਤੂੰ ਕਿਆ ਲਪਟਾ ਵੈ ਮੂਰਖ ਮਨਾ ਸੁਤ ਮੀਤ ਕੁਟਾਂਬਰ ਬਨਤਾਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰੇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਾਸਾਰੀ ਜਿੰਦੀ ਏ ਤਿਸ ਵਜਨ ਵਿਗਾਨਾ ਨਾਮ ਵਿਸਾਰ ਨਾਨਕ ਪੁਛਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬਾਡੂ ਬਿਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੰਤ ਕਹਿ ਤ੍ਰੈਤ ਗਤ ਪਾਵੋ ਸਰਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਜਾਏ ਹੋ ਮੈਂ ਵਿਖ ਪੈਲ ਹੋਏ ਚਿੰਤ ਵਸੈ ਸੁਖ ਨਾਲ ਸਾਸ ਗਿਰਾ ਸਰਨਾਮ ਸਮਾਲ ਚਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਸਤਨਾ ਹਰ ਪੂੰਜੀ ਸੰਚ ਕਰੋ ਵਿਵਹਾਰੀ ਹਾਂ ਸੁਖ ਦਰਗੈ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇ ਕੇ ਏਕੋ ਜਪ ਏਕੋ ਸਲਾ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਥਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਰਹੋ ਪ੍ਰਭ ਆਪਨਕ ਵਿਸਤਾਰ ਏਕ ਤੇ ਭੈ ਏਕ ਰਾਧ ਪ੍ਰਾਚਿਤ ਕਹੇ ਮੰਥਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਤੂਰ ਪਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਤੇ ਆਵੋ ਚਰਨ ਕਮਲ ਸਿਉਣ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਰ ਪ੍ਰਭ ਕੀ ਦ੍ਰਿਸ਼ ਮਾਂ ਸੁਖ ਹੋਏ ਆ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਪਰ ਪਰੇ ਪ੍ਰੇਮ ਰਸ ਰੰਗ ਉਪਜਾ ਚਾਓ ਸਾਧ ਕੈ ਸੰਗ ਪਰੇ ਸਰਨੇ ਅੰਨ ਸਭ ਤਿਆਗ ਅੰਤਰ ਪ੍ਰਗਾਸ ਸੰਨ ਦਿਨ ਲਿਵ ਲਾਗ ਬਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਉਹ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਬ੍ਰਹਮ ਗਿਆ ਇਚ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜੂਰੀ ਜਿਸ ਕਾ ਸਾਥ ਇਨਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰਾ ਜੇ ਕਾਲ ਨਾ ਪਾਨਿਆ ਸੋ ਕਿਉਂ ਬਿਸਰਾ ਜੇ ਕੀ ਆ ਜਾਣੈ ਸੋ ਕਿਉਂ ਬਿਸਰਾ ਜਿਨ ਸਭ ਕਿਸ ਦੀ ਆ ਸੋ ਕਿਉਂ ਬਿਸਰਾ ਜੋ ਜੀਵਨ ਜੀਆ ਸੋ ਕਿਉਂ ਬਿਸਰਾ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਬਿਸਰਾ ਜੋ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤੇ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਵ ਕਲਿਆਣ ਸੁਖ ਨਿਧ ਨਾਮ ਬੂਢ ਜਾਤ ਪਾਏ ਬਿਸਰਾਮ ਸਗਲ ਦੁਖਾ ਹੋਵਤਨਾਸ ਨਾਨਕ ਨਾਮ ਜਪੋ ਗੁਣਤਾ ਸਿਵ ਜੀ ਪ੍ਰੀਤ ਪ੍ਰੇਮ ਰਸ ਚਾਉ ਮੰਤ ਨਿਅੰਤਰੇ ਸੁਭਾਵ ਨੇਤਰੋ ਭੇਖ ਦਰਸੁਖ ਹੋਏ ਮਨ ਬਿਕਸੈ ਸਾ ਚਰਨ ਧੋਏ ਭਗਤ ਜਨਾ ਕੈ ਮੰਥਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਵ ਸਮਾਏ ਪ੍ਰਭਖਸ਼ਨ ਦੀਨ ਦਿਆਲ ਭਗਤ ਵਿਚਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਰਨ ਕਰਤਾਰ ਭਗਤ ਜਨਾ ਕੇ ਪ੍ਰਾਣੇ ਦਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੈ ਮਨਹੀਤ ਹਮ ਨਿਰਗੁਣਿਆਰ ਨੀਚੇ ਜਾਨ ਨਾਨਕ ਤੁਮਰੇ ਸਰਨ ਪੁਰਖ ਭਗਵਾਨ ਸਰਵ ਵੈਕੁੰਠ ਮੁਕਤ ਮੁਖ ਪਾਏ ਏਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰਨੀਤ ਬਲੀ ਸੁਕਰਨੀ ਸੋਭਾ ਤਨਵੰਤ ਹਿਰਦੈ ਵਸੈ ਪੂਰਨ ਗੁਰਮੰਤ
ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਵਰਗਾ ਸਲੋਕ ਸਰ

हरियस्पदी आप कथे आप सुन हरि अपय के अविस्तार जात भाव श्रेष्ठ उपाय आपने पाने ले समय तुम ते भिन्न नहीं किछु होए अपन सु सब जगत परोए जा को प्रभु जीव आप बुझाए सच नाम सोई जन पाए सो समदर्शी तत् गवे ता नानक सगल श्रेष्ठ का जेता जी जंतर सबता कह हाथ दीन दयाल नाथ को नाथ जिस राख्या तिस कोय न मारे सो मुआ जिस मनो विसारे तिस तजे वरखा को जाए सब श्रेख निरंजन जाए ਜੇ ਕੇ ਜੁਗਤ ਜਾ ਕੇ ਸਭ ਹਾਥੇ ਅੰਤਰ ਬਾਹਰ ਜਾਨੋ ਸਤਿਗੁਰ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰੋਕਤ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਿਪਾਲੇ ਜੀ ਅਨੁਭਵ ਭਾਤ ਜੋ ਜੋ ਰਚ ਸਤਿ ਸਹਿਤ ਹੱਥ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕ ਨਾਏ ਤਿਸ ਕੀ ਆਸ ਨਾ ਬਿਰਤੀ ਜਾਏ ਸੇਵਕ ਕਉ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭੇ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਵ ਉਪਰੰਤ ਕਾਇ ਸੁਭਾਉ ਆਠ ਪੈਰ ਪ੍ਰਭੇ ਕੋ ਨੇਰਾ ਮਿਟਿਆ ਗਿਆਨ ਬਿਨ ਸੈਨ ਦੇ ਰਾਮ ਸੁਣੇ ਉਪਦੇ ਸਿਰ ਦੇ ਵਸਾਵ ਮਨ ਇੱਛਾ ਨਾਨਕ ਫਲ ਪਾਵੋ ਹਲਤ ਫਲ ਦੁਆ ਲਿਓ ਸੁਭਾ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਤੇ ਸਾਜ ਪ੍ਰੇਖਿਆ ਮਨ ਤਨ ਨਾਮ ਜਪੋ ਲਿਬਲਾਏ ਦੁੱਖ ਦਰਦ ਮਨ ਤੇ ਪਹੁੰਚਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨੇ ਬਹਿ ਕੇ ਤੁਮਾਰੀ ਇੱਕ ਟੇਕ ਰੱਖੋ ਮਨ ਮਾਏ ਨਾਨਕ ਭਾਵਨਾ ਆਵੇ ਜਾਇ ਤਿਸੇ ਦੂਰ ਕਾਂ ਕੋ ਜਾਏ ਉਭਰੇ ਰੱਖਣ ਹਰ ਤੇ ਆਏ ਨਿਰਭਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋ ਵਸੂਖ ਚਿੰਤਾ ਜਾਇ ਮਿਟੈ ਅਹੰਕਾਰ ਤੇ ਜਨ ਕੋ ਕੋਇ ਨ ਪਹੁੰਚਣ ਹਰ ਸਿਰੇ ਉਪਰ ਠਾਡਾ ਗੁਰ ਸੂਰਾ ਨਾਨਕ ਥਾ ਕੇ ਕਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਤ ਉਦਰ ਸ੍ਰੀ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਹਤ ਨਿਹਾਲ ਥਾ ਕੈ ਨਿਕਟਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਤਾਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਸਿਅਸਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟਮਾਏ ਅਨਕ ਰੰਗ ਨਾਨਕ ਦਿਸਟਾਏ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਧਾਨ ਤੈਨਾਦ ਕਹਿ ਨਾ ਜਾਈ ਚਰਚ ਵਿਸਮਾਦ ਤਿੰਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕਰ ਕਟ ਬਿਆ ਪ੍ਰਿਆ ਭਗਵਾਨ ਧਰਨ ਮਾਏ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈ ਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬਸੰਤਰ ਮਾਏ ਚਾਰ ਕੁੰਡ ਦਾ ਦਿਸ ਸਮਾਏ ਤੇ ਸਥੇ ਪਿੰਨੇ ਕੁਟਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਚਿਰ ਸੂਰ ਨਖੇਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬ ਹੁਣ ਡੋਲੇ ਸਰਬ ਕਲਾ ਕਰ ਖੇਲਾ ਖੇਲ ਮੋਲ ਨਾ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਿਹਾ ਸਵਾਮੀ ਓਤ ਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀ ਏ ਰਹਿ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਇ ਸੁਖਮਾਨੇ ਕਰਨ ਕਰਾਵਨ ਹਰ ਪ੍ਰਭ ਜਾਨੇ ਅੰਤਰ ਵਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈਤਾ ਕਰੇ ਵਿਸਤਾਰ ਤਿਸ ਭਾਵੈਤਾ ਇੱਕ ਅੰਕਾਰ ਅਨਕ ਲਾ ਲਖੀ ਨੇ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪੇ ਆਪ ਭਰਪੂਰੇ ਅੰਤਰਗਤ ਜਿਸੇ ਆਪ ਜਨਾਏ ਨਾਨਕ ਤੇ ਜਨੇ ਆਪ ਬੁਝਾਏ ਸਰਬ ਪੂਤ ਆਪ ਵਰਤਾਰਾ ਸਰਬ ਨੈਣੇ ਆਪੇ ਕਨਹਾਰਾ ਸਗਲ ਸਮੱਗਰੀ ਜਾ ਕਾ ਤਨਾਏ ਆਪ ਜੈਸੇ ਆਪ ਹੀ ਸੁਣਾ ਆਵਨ ਜਾਨ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੇ ਮਦ ਲਿਪਤ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਪਾਵੇ ਤਲ ਸਮਾਈ ਇਸ ਤੇ ਹੋਏ ਸੁਨਾ ਹੀ ਬੁਰਾ ਉਰੇ ਕਹੋ ਕਨੇ ਕਿਛ ਕਰਾਇਆ ਭਲਾ ਕਰਤੂ ਤੇ ਅਤਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਸਧਾਰੀ ਸਭ ਸਾਚੇ ਓਤ ਪੋਤੇ ਆਪਣ ਸੰਗ ਰਾਜ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਉਹ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
ਜਾਨੇ ਆਵਨ ਕਾਇ ਹੈ ਸੁਆਉ ਜਨ ਕੈ ਸੰਗ ਜਿਤੇ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਪਦੀ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਦਰੈ ਚਿੰਨ ਆਸ ਨਿਤ ਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਦਿਨ ਕੇ ਪਰਲੇ ਉਹ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀ ਉਹ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਇ ਉਦਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੇਖ ਲਾਲੇ ਰਤਨ ਸੰਤ ਕਮਾਵਤ ਹੋ ਤੇ ਉਦਾਰੇ ਆਪ ਤਰੈ ਲੋਕਾਂ ਨੇ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਭ ਦੇ ਨਾਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨਕ ਉਧਰੇ ਤਿਨ ਕੇ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਭ ਰੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕੀ ਸੇਵਿਆਲ ਜੰਜਾਲ ਵਿਕਾਰਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਆ ਪ੍ਰਭ ਤਾਰੀ ਨਾਨਕ ਨੇ ਵੇਖੇ ਬਿਮਾਰੀ ਪ੍ਰਭ ਕੀ ਉਸਤ ਕਰਾਓ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਦਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਲ ਨਾ ਹੋਵੇ ਆਵਨ ਜਾਨ ਹਰ ਤਨ ਘਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਾਮ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰ ਸੀ ਏਕ ਦੇਸ ਚੇਤਾ ਏ ਫਲ ਤੇ ਜਨ ਕੈ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਤ ਸਾਧ ਸੰਗ ਮਿਠਾਏ

ਤੇ ਜਨਿਆ ਵੈ ਹਰਿ ਪ੍ਰਵਚੀਤ। ਜਨਮ ਮਰਨ ਤਾਕਾ ਦੁੱਖ ਨਿਵਾਰੈ, ਦੁਰਲਭ ਦੇ ਤਤਕਾਲੇ ਉਧਾਰੈ। ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਾਹਿ ਸਮਾਣੀ। ਦੁੱਖ ਰੋਗ ਵਿੰਸੇ ਪੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕੇ ਗੁਣ ਨਾਮ ਸੁਖਮਣੀ। ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕੇ ਗੁਣ ਨਾਮ ਸੁਖਮਣੀ। ਵਾਹਿਗੁਰੂ ਜੀ ਕਾ ਖਾਲਸਾ।

ਸਤਿਗੁਰਾਂ ਦੀ ਸੱਜੀ ਨਿਵਾਜ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ ਸੋ ਆਓ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ ਜੀ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜੁਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ 'ਚ

ਸਾਰਿਆਂ ਦੀ ਕਮਾਈ ਦਾ ਤੇ ਅੰਤਰ ਕੀ? ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ।

ਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੀ ਬੋਲੋ ਜੀ। ਪ੍ਰਿਥਮੇ ਸਰਬੱਤ

ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ।

ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਜੀ ਕੀ ਅਰਦਾਸ, ਉਪਰੰਤ ਗੁਰਬਾਣੀ ਕੀਰਤਨ ਹੋਏ 6 ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ।

ਗੁਰਨੂਰ ਸਿੰਘ ਅਤੇ ਸਾਰੇ ਆਪਸੀ ਮਿੱਤਰ ਦੋਸਤਾਂ ਵੱਲੋਂ ਮਿਲ ਕਰਕੇ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ। ਆਈ ਹੋਈ ਸੰਗਤ ਵਾਸਤੇ ਜਲ ਪਾਣੀ ਦੇ ਲੰਗਰ ਤਿਆਰ ਕੀਤੇ। ਸਤਿਗੁਰੂ ਜੀ ਕਿਰਪਾਲਤਾ ਕਰਨੀ, ਸੇਵਾਵਾਂ ਥਾਂਏ ਪਾਉਣੀਆਂ। ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਸੁੰਦਰ ਪੁਸ਼ਾਕੇ ਹਾਜ਼ਰ ਦਰ ਪ੍ਰਵਾਨ ਕਰਨੇ।

ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਤੇ ਸਭ ਦੇ ਦੇਹ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਗੁਰਬਾਣੀ ਕੀਰਤਨ ਹੋਏ। ਅਭਿਲਾਖੀ ਪਰਿਵਾਰ ਸਰਦਾਰ ਜੁਗਰਾਜ ਸਿੰਘ, ਮਨਦੀਪ ਸਿੰਘ, ਬਲਵੰਤ ਸਿੰਘ, ਗੁਰਨੂਰ ਸਿੰਘ ਅਤੇ ਸਮੁੱਚੇ ਦੋਸਤਾਂ ਮਿੱਤਰਾਂ ਵੱਲੋਂ ਮਿਲ ਕੇ ਸਤਿਗੁਰੂ ਜੀ ਦੇ ਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰਬਾਣੀ ਕੀਰਤਨ, ਆਈ ਹੋਈ ਸੰਗਤ ਵਾਸਤੇ ਜਲ ਪਾਣੀ ਦੇ ਲੰਗਰ ਤਿਆਰ ਕੀਤੇ ਗਏ, ਸਤਿਗੁਰੂ ਕਿਰਪਾ ਕਰਨ, ਕਾਰੋਬਾਰਾਂ ਵਿੱਚ ਵਾਧੇ ਕਰਨ, ਆਪਸੀ ਏਕਤਾ ਇਤਫਾਕ ਬਖਸ਼ਿਸ਼ ਕਰਨ। ਸਤਿਗੁਰੂ ਜੀ ਆਓ, ਹੁਣ ਨਾਮ ਸਿਮਰਨ ਅਭਿਆਸ ਹੋਣਗੇ। ਆਪ ਜੀ ਨੇ ਇਕਾਗਰਤਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਨੇ ਹੁਕਮਨਾਮੇ 'ਚ ਫਰਮਾਨ ਕੀਤਾ ਹੈ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਬਿਨ ਸਤਿਗੁਰ ਦੇ ਸੇਵੇ ਬਹੁਤਾ ਦੁੱਖ ਲਾਗਾ, ਯੁਗ ਚਾਰੇ ਪਰਮਾਈ। ਇਹ ਚੌਥਾ ਯੁਗ ਚੱਲ ਰਿਹਾ ਕਲਯੁਗ, ਚਾਰ ਯੁਗ ਹੋ ਗਏ ਹਨ, ਸਤਿਗੁਰ ਦੀ ਸੇਵਾ ਮਨ ਨੇ ਕੀਤੀ ਨਹੀਂ, ਜਿਹਦੇ ਕਰਕੇ ਭਰਮ 'ਚ ਪੈ ਗਿਆ। ਅੱਗੇ ਬੇਨਤੀ ਕਰਦੇ ਆ ਮਹਾਰਾਜ, ਹਮ ਦੀਨ ਤੁਮ ਯੁਗ ਯੁਗ ਦਾਤੇ ਸ਼ਬਦੇ ਦੇਹ ਬੁਝਾਈ। ਮਹਾਰਾਜ ਸਮਝਾ ਰਹੇ ਹਨ, ਇੱਥੇ ਨਾਮ ਦੀ ਗੱਲ ਕਰ ਰਹੇ ਹਨ। ਉਹ ਨਾਮ ਜਿਹੜਾ ਜਦੋਂ ਤੱਕ ਸਾਡੇ ਮਨ ਨੂੰ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਜਿਹੜਾ ਮਨ ਦਾ ਟਿਕਾਅ ਜਿਹੜਾ ਆ ਉਹ ਆਉਂਦਾ ਨਹੀਂ। ਮਹਾਰਾਜ ਸਮਝਾਉਂਦੇ ਹਨ, ਬਿਨ ਗੁਰ ਸ਼ਬਦੇ ਨਹੀਂ ਮਨ ਠੋਰਾ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਜੋ ਗੁਰਬਾਣੀ ਦੇ ਵਿੱਚ ਨਾਮ ਦੀ ਗੱਲ ਕੀਤੀ ਆ, ਉਹ ਨਾਮ ਸਾਡੀ ਦੇਹੀ ਦੇ ਅੰਦਰ ਆ। ਆਪਾਂ ਪੜ੍ਹਦੇ ਹਾਂ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਂ ਇਸਕਾ ਵਿਸਰਾਮ। ਫਿਰ ਪੜ੍ਹਦੇ ਹਾਂ ਜਪਜੀ ਸਾਹਿਬ ਜੀ ਦੀ ਬਾਣੀ 'ਚ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਹੁਣ ਸਿਮਰਨ ਕਰਨ ਦੀ ਕਿਉਂ ਲੋੜ ਆ ਸਾਨੂੰ? ਜਿਹੜਾ ਮਨ ਸਾਡਾ ਤ੍ਰੈ ਗੁਣਾਂ ਦੇ ਵਿੱਚ ਆਇਆ ਇਸ ਸੰਸਾਰ ਦੇ ਵਿੱਚ, ਜਿਹਨੂੰ ਗੁਰਬਾਣੀ ਦੇ ਵਿੱਚ ਮਾਇਆ ਕਿਹਾ, ਰਜਗੁਣ ਤਮਗੁਣ ਸਤਗੁਣ ਕਹੀਏ ਸਭ ਤੇਰੀ ਮਾਇਆ, ਇਹ ਵਿਚਾਰ ਰੂਪੀ ਮਾਇਆ ਦੇ ਵਿੱਚ ਮਨ ਵਿਚਾਰਾਂ 'ਚ ਪੈ ਕੇ ਇਹ ਕੂੜ ਦੀ ਪਾਲ ਬਣ ਗਈ ਆ। ਕਿਵ ਸੱਚਿਆਰਾ ਹੋਈਏ ਕਿਵ ਕੂੜਾ ਟੁੱਟੈ ਪਾਲ। ਅਤੇ ਮਹਾਰਾਜ ਨੇ ਤਰੀਕਾ ਵੀ ਦੱਸ ਦਿੱਤਾ। ਮਹਾਰਾਜ ਕਹਿੰਦੇ ਆ, ਬੱਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਖਲੀਜੈ। ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਹਾਂ, ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ, ਉਦੋਂ ਸਾਡਾ ਮਨ ਵਿਚਾਰਾਂ ਤੋਂ ਉੱਪਰ ਉੱਠਦਾ, ਸਾਡੀ ਜਿਹੜੀ ਕੰਪਲੇਨ ਰਹਿੰਦੀ ਆ ਮਨ ਨੂੰ ਆਪਾਂ ਅੰਦਰ ਝਾਤੀ ਮਾਰਦੇ ਹਾਂ, ਜਦੋਂ ਆਪਾਂ ਕਹਿੰਦੇ ਹਾਂ ਆਪਾਂ ਦੁਖੀ ਹਾਂ, ਮਨ ਕਰਕੇ ਦੁਖੀ ਆ, ਵਿਚਾਰਾਂ ਕਰਕੇ ਮਨ ਦੁਖੀ ਆ, ਹੁਣ ਵਿਚਾਰ ਫੁਰਨੇ ਆ, ਜਿਹੜਾ ਮਨ ਦਾ ਟਿਕਾ ਨਹੀਂ ਬਣਦਾ, ਬਾਣੀ ਪੜ੍ਹਦੇ ਹਾਂ, ਫੁਰਨੇ ਆਉਂਦੇ ਆ, ਨਾਮ ਜਪਦੇ ਫੁਰਨੇ ਆਉਂਦੇ ਆ, ਵਿਚਾਰ ਆਉਂਦੇ ਆ, ਥੋਟਸ ਆਉਂਦੇ ਆ। ਅੱਜ ਜੀਵ ਵਿਚਾਰਾਂ ਕਰਕੇ ਇੰਨਾ ਦੁਖੀ ਹੋ ਗਿਆ ਜਿਹਦੇ ਕਰਕੇ ਜੀਵ ਨੂੰ ਡਿਪਰੈਸ਼ਨ ਦੀਆਂ ਦਵਾਈਆਂ ਖਾਣੀਆਂ ਪੈਂਦੀਆਂ। ਜਿਹੜਾ ਇਹਦਾ ਇਲਾਜ ਮਹਾਰਾਜ ਨੇ ਸਾਨੂੰ ਸਮਝਾਇਆ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਫੰਦਾ। ਉਹ ਕਿਹੜੀ ਫਾਈ ਪਾਈ ਆ ਸਾਡੇ ਗਲੇ ਦੇ ਵਿੱਚ, ਜਿਹੜੀ ਮੋਹ ਦੀ ਫਾਈ ਆ ਜਿਹਦੇ ਕਰਕੇ ਸਾਡਾ ਮਨ ਟਿਕਦਾ ਨਹੀਂ ਹੈਗਾ, ਉਹਨੂੰ ਟਿਕਾਉਣ ਵਾਸਤੇ, ਮਨ ਨੂੰ ਟਿਕਾਉਣ ਵਾਸਤੇ ਸਾਨੂੰ ਸ਼ਬਦ ਦਾ ਅਭਿਆਸ ਕਰਨਾ ਪੈਣਾ। ਜਿਹੜੇ ਨਾਮ ਦੀ ਗੱਲ ਕੀਤੀ ਹੈ ਗੁਰਬਾਣੀ ਦੇ ਵਿੱਚ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਸਾਨੂੰ ਪਤਾ ਲੱਗ ਗਿਆ ਦੇਹੀ ਦੇ ਵਿੱਚ ਨਾਮ ਹੈਗਾ, ਪਰ ਉੱਥੇ ਪਹੁੰਚਣਾ ਪੈਣਾ ਨਾਮ ਤੱਕ, ਨਾਨਕ ਕੇ ਕਰ ਕੇਵਲ ਨਾਮ। ਹੁਣ ਨਾਮ ਤੱਕ ਕਿੱਦਾਂ ਪਹੁੰਚੀਏ? ਮਹਾਰਾਜ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਜਿਹੜੇ ਮਨ ਦਾ ਘਰ ਹੈ ਉਸ ਦਸਵੇਂ ਦੁਆਰ ਨੂੰ ਨਿੱਜ ਕਰਕੇ ਆ, ਥਿਰ ਕਰਕੇ ਆ। ਹੁਣ ਮਨ ਦਸਵੇਂ ਦੁਆਰ ਦਾ ਰਹਿਣ ਵਾਲਾ, ਅਤੇ ਮਨ ਜਦੋਂ ਨੌ ਦਰਵਾਜ਼ਿਆਂ 'ਚ ਆਉਂਦਾ, ਇੱਥੇ ਦੁਖੀ ਹੁੰਦਾ ਵਿਚਾਰਾਂ ਫੁਰਨਿਆਂ ਦੇ ਵਿੱਚ, ਪਰ ਮਹਾਰਾਜ ਨੇ ਤਰੀਕਾ ਦੱਸਿਆ ਸੀ ਸਾਨੂੰ, ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦੜਾਇਆ। ਜਦੋਂ ਤੱਕ ਆਪਾਂ ਸ਼ਬਦ ਦਾ ਅਭਿਆਸ ਨਹੀਂ ਕਰਦੇ, ਆਪਾਂ ਪੜ੍ਹਦੇ ਵੀ ਹਾਂ ਕਿ ਆਪਾਂ ਸ਼ਬਦ ਗੁਰੂ ਦੇ ਪੁਜਾਰੀ ਹਾਂ, ਪਰ ਆਪਾਂ ਹੁਣ ਇਹ ਕਹਿਣ ਤੱਕ ਸੀਮਤ ਹਾਂ, ਪ੍ਰੈਕਟੀਕਲ ਨਹੀਂ ਕੀਤਾ। ਮਹਾਰਾਜ ਸਮਝਾ ਰਹੇ ਹਨ ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਦੋਂ ਮਨ ਸ਼ਬਦ ਦਾ ਪੁਜਾਰੀ ਬਣਦਾ? ਜਦੋਂ ਅੰਦਰੋਂ ਨਾਮ ਪ੍ਰਗਟ ਹੁੰਦਾ, ਜਦੋਂ ਅੰਦਰੋਂ ਨਾਮ ਸੁਣਦਾ। ਉਹ ਨਾਮ ਲਿਖਣ ਪੜ੍ਹਨ 'ਚ ਨਹੀਂ ਆਉਂਦਾ, ਕੇਵਲ ਸੁਣ ਸਕਦੇ ਹਾਂ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਅਤੇ ਨਾਮ ਕਿੱਦਾਂ ਅੰਦਰੋਂ ਪ੍ਰਗਟ ਹੋਏਗਾ, ਕਿੱਦਾਂ ਆਪਾਂ ਨਾਮ ਤੱਕ ਪਹੁੰਚੀਏ? ਮਹਾਰਾਜ ਕਹਿੰਦੇ ਸਾਨੂੰ ਇਸ ਕਾਇਆਂ ਦੀ ਖੋਜ ਕਰਨੀ ਪੈਣੀ ਹੈ। ਹੁਣ ਕਾਇਆਂ ਦੀ ਖੋਜ ਕਿੱਦਾਂ ਕਰੀਏ ਜੀ? ਮਹਾਰਾਜ ਸਮਝਾਉਂਦੇ ਹਨ ਰਾਮ ਰਾਮ ਬੋਲ ਬੋਲ ਖੋਜ ਤੇ ਵੱਡ ਭਾਗੀ। ਉਸ ਪਰਮਾਤਮਾ ਨੂੰ ਗੁਰੂ ਨਾਨਕ ਦੇ ਘਰ ਨੇ ਵਾਹਿਗੁਰੂ ਕਹਿ ਕੇ ਪੁਕਾਰਿਆ। ਹੁਣ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਹੁਣ ਜਦੋਂ ਵੀ ਸ਼ਬਦ ਦਾ ਅਭਿਆਸ ਕਰਨਾ ਹੈ, ਇਹ ਤਾਂ ਕਰਨਾ ਹੈ ਆਪਣਾ ਸੁੱਤਾ ਹੋਇਆ ਮਨ ਜਗਾਉਣ ਵਾਸਤੇ। ਇਹ ਸੋ ਗਿਆ ਤੀਹੀਂ ਗੁਣੀ ਸੰਸਾਰ ਭਰਮ ਸੁੱਤਿਆਂ ਸੁੱਤਿਆਂ ਰਹਿਣ ਵਿਹਾਨੀ। ਇਹ ਸੋ ਗਿਆ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ, ਕਦੀ ਤਮੋ ਗੁਣੀ ਫੁਰਨੇ ਕਾਮ ਕ੍ਰੋਧ ਲੋਭ ਮੋਹੰਕਾਰ ਨਿੰਦਿਆ ਚੁਗਲੀ ਦੁਬਦਾ ਈਰਖਾ ਵਾਲੇ, ਕਦੀ ਰਜੋ ਗੁਣੀ ਫੁਰਨੇ ਆਸ਼ਾ ਵਿਲਾਸ਼ਾ ਤ੍ਰਿਸ਼ਨਾ ਫਿਕਰ ਚਿੰਤਾ ਵਾਲੇ, ਕਦੀ ਸਤੋ ਗੁਣੀ ਵਿਚਾਰ ਸੰਤੋਖ ਦਇਆ ਨਿਰਮਤਾ ਸਹਿਣਸ਼ੀਲਤਾ। ਇਹ ਤ੍ਰੈ ਗੁਣਾਂ ਦੇ ਵਿੱਚ ਨਾਮ ਨਹੀਂ ਹੈਗਾ। ਨਾਮ ਪ੍ਰਾਪਤ ਤਾਂ ਹੀ ਹੋਊਗਾ ਅੰਦਰ ਬੈਠੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਇਹ ਅੰਦਰੋਂ ਤਾਂ ਹੀ ਚੀਜ਼ ਸਾਡੇ ਅੰਦਰੋਂ ਪ੍ਰਗਟ ਹੋਏਗੀ ਜਦੋਂ ਆਪਾਂ ਭਗਤੀ ਦੇ ਮਾਰਗ 'ਤੇ ਤੁਰਾਂਗੇ। ਖੋਜਤ ਖੋਜਤ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਮਨ ਦੇ ਸੁੱਖ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ। ਗੁਰਬਾਣੀ ਪੜ੍ਹ ਕੇ ਸਾਨੂੰ ਇਹ ਪਤਾ ਲੱਗਦਾ, ਇਹ ਸੋਝੀ ਆਉਂਦੀ ਹੈ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਜਿਹੜਾ ਸਾਡੇ ਅੰਦਰ ਕਲੇਸ਼ ਪਿਆ ਨਾ ਵਿਚਾਰਾਂ ਦਾ, ਜਿਹੜਾ ਅੰਦਰੋਂ ਕਲੇਸ਼ ਹੋਣ ਕਰਕੇ ਪਰਿਵਾਰਾਂ ਦੇ ਵਿੱਚ ਕਲੇਸ਼ ਆ, ਸਮਾਜ ਵਿੱਚ ਕਲੇਸ਼ ਆ, ਸੰਸਾਰ ਦੇ ਵਿੱਚ ਕਲੇਸ਼ ਆ। ਅਤੇ ਮਹਾਰਾਜ ਨੇ ਸਮਝਾਇਆ ਹੈ ਇਹ ਕਲੇਸ਼ ਨੂੰ ਦੂਰ ਕਰਨ ਵਾਸਤੇ ਕੀ ਕਰੋ? ਕਹਿੰਦੇ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਭਾ ਵਿਛਾਏ। ਇਨ ਵਿਧ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੈ ਦਿਨ ਰਾਤੀ, ਅੰਤ ਕਾਲ ਨਾ ਲਾਗੈ ਪੀਰ। ਇਸ ਕਰਕੇ ਆਓ ਜੀ ਆਪਾਂ ਹੁਣ ਸ਼ਬਦ ਦਾ ਅਭਿਆਸ ਸ਼ੁਰੂ ਕਰੀਏ, ਸਿਮਰਨ ਕਰੀਏ, ਪਰਮਾਤਮਾ ਨੂੰ ਪੁਕਾਰ ਕਰੀਏ। ਹਰ ਭਵ ਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ। ਭਵ ਸਾਗਰ ਦੇ ਵਿੱਚ ਸਾਡਾ ਮਨ ਡੁੱਬ ਰਿਹਾ ਅਤੇ ਉਹਦੇ ਵਾਸਤੇ ਪੁਕਾਰਾਂ ਕਰਨੀਆਂ ਪੈਂਦੀਆਂ ਨੇ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆ ਕੇ ਬਦਨ ਪਸਾਰ। ਉਹਦੇ ਦਰ ਦੇ ਕੂਕਰ ਬਣਨਾ ਪੈਂਦਾ। ਜਿਵੇਂ ਆਪਾਂ ਦੁਨਿਆਵੀ ਚੀਜ਼ ਨੂੰ ਹਾਸਲ ਕਰਨ ਵਾਸਤੇ ਆਪਾਂ ਕਿੰਨਾ ਤਨ ਦੇ ਸੁੱਖ ਲੈਣ ਵਾਸਤੇ ਕਿੰਨੀ ਮਿਹਨਤ ਕਰਦੇ ਹਾਂ, ਜੇ ਮਨ ਦਾ ਸੁੱਖ ਭਾਲਦੇ ਹਾਂ ਤਾਂ ਸਾਨੂੰ ਸਿਮਰਨ ਕਰਨਾ ਪੈਣਾ। ਤਾਂ ਹੀ ਮਹਾਰਾਜ ਨੇ ਵਾਰ ਵਾਰ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਜਦੋਂ ਵੀ ਨਾਮ ਜਪਣਾ ਕਿੱਦਾਂ ਜਪਣਾ ਗੁਰਬਾਣੀ 'ਚ ਦੱਸਿਆ ਹੋਇਆ। ਮਹਾਰਾਜ ਕਹਿੰਦੇ ਆ ਸਰਵਣੀ ਸੁਣੀਏ ਰਸਨਾ ਗਾਈਏ ਹਿਰਦੇ ਧਿਆਈਏ ਸੋਈ। ਜਦੋਂ ਸਵਾਸ ਅੰਦਰ ਜਾਂਦਾ ਵਾਹੇ ਦਾ ਉਚਾਰਨ ਕਰਨਾ, ਜਦੋਂ ਸਵਾਸ ਬਾਹਰ ਨੂੰ ਆਉਂਦਾ ਗੁਰੂ ਦਾ, ਆਉਂਦੇ ਸਵਾਸ 'ਤੇ ਵਾਹੇ ਜਾਂਦੇ 'ਤੇ ਗੁਰੂ, ਅਤੇ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਧੁਨ ਮੈਂ ਧਿਆਨ, ਧੁਨ ਕਹਿੰਦੇ ਆਵਾਜ਼ ਨੂੰ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਜਿਸੇ ਜਗਾਵੇ ਪਿਆਵੇ ਇਹੋ ਰਸ ਅਕਥ ਕਥਾ ਤਿੰਨ ਜਾਣੇ। ਉਹ ਅਕਥ ਕਹਾਣੀ ਵਿਛੋੜੇ ਤੋਂ ਮਿਲਾਪ ਦੀ ਕਹਾਣੀ ਨੂੰ ਅਕਥ ਕਹਾਣੀ ਕਿਹਾ ਗੁਰਬਾਣੀ 'ਚ। ਆਵੋ ਸੰਤ ਪਿਆਰੇ ਉਹ ਅਕਥ ਕੀ ਕਰੇ ਕਹਾਣੀ। ਇਸ ਕਰਕੇ ਹਰ ਕਾ ਸਿਮਰਨ ਸੁਣ ਮਨ ਕਾਨੀ, ਆਪਣੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ। ਮਨ ਦੇ ਵਿੱਚ ਵਿਚਾਰ ਆਉਣਗੇ, ਫੁਰਨੇ ਆਉਣਗੇ। ਕਿਉਂ ਆਉਣਗੇ? ਕਿਉਂਕਿ ਇਸ ਦੇਹੀ ਅੰਦਰ ਜਿਹੜੇ ਆ ਪੰਜ ਚੋਰ ਬੈਠੇ ਆ, ਇਸ ਦੇਹੀ ਅੰਦਰ ਪੰਜ ਚੋਰ ਬਸੇ। ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਾ ਬੁੱਝੇ ਕੋਈ ਨਾ ਸੁਣੇ ਪੁਕਾਰਾ। ਮਨ ਦੀ ਖੁਰਾਕ ਵੱਖਰੀ ਆ, ਤਨ ਦੀ ਖੁਰਾਕ ਵੱਖਰੀ ਆ। ਹੁਣ ਆਪਾਂ ਤਨ ਦਾ ਭੋਜਨ ਟਾਈਮ ਸਿਰ ਨਾ ਛਕੀਏ ਕਿਵੇਂ ਆਪਾਂ ਨੂੰ ਮਹਿਸੂਸ ਹੁੰਦਾ? ਅਤੇ ਮਨ ਤਾਂ ਕਰਕੇ ਅਪਸੈਟ ਹੋ ਗਿਆ, ਮਨ ਨੂੰ ਖੁਰਾਕ ਨਹੀਂ ਮਿਲਦੀ। ਆਪਾਂ ਪੜ੍ਹਦੇ ਵੀ ਹਾਂ ਜਿੰਨੀ ਹਰ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜਮ ਪਾਸ। ਇਸ ਕਰਕੇ ਗੁਰਮੁਖੋ ਸਾਨੂੰ ਗੁਰਬਾਣੀ ਪੜ੍ਹ ਕੇ ਵਿਚਾਰਨੀ ਪੈਣੀ ਆ। ਜੇ ਆਪਾਂ ਬਾਣੀ ਪੜ੍ਹ ਕੇ ਵਿਚਾਰਾਂਗੇ ਨਹੀਂ ਤਾਂ ਤੁਰ ਨਹੀਂ ਪਾਵਾਂਗੇ ਉਸ ਸਾਈਡ। ਜੇ ਤੁਰਾਂਗੇ ਨਹੀਂ ਤਾਂ ਮਹਾਰਾਜ ਕਹਿੰਦੇ ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ। ਸਿੱਧਾ ਫੈਸਲਾ ਗੁਰਬਾਣੀ ਦਾ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਆ ਕਿ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਬਾਣੀ ਪੜ੍ਹਦੇ ਹਾਂ, ਕਿੰਨਾ ਸਮਾਂ ਹੋ ਗਿਆ ਸਾਨੂੰ ਸੇਵਾ ਕਰਦੇ ਹਾਂ, ਕਿਹੜੀ ਕਮੀ ਰਹਿ ਗਈ ਹੈ ਸਾਡੇ ਅੰਦਰ ਜਿਹੜਾ ਸਾਡੇ ਅੰਦਰੋਂ ਨਾਮ ਪ੍ਰਗਟ ਨਹੀਂ ਹੋਇਆ, ਨਾਮ ਦਾ ਭੇਦ ਨਹੀਂ ਆਇਆ। ਆਪਾਂ ਪੜ੍ਹਦੇ ਵੀ ਹਾਂ ਸਭ ਕੱਟ ਮੇਰੇ ਹੂੰ ਸਭਨਾ ਅੰਦਰ, ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹੀਂ ਜੈ, ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਉ ਪ੍ਰਕਾਸ਼ਮ ਤੋਜ ਕਹੀ ਜੈ। ਮਹਾਰਾਜ ਦਾ ਭੇਦ ਦੇ ਰਹੇ ਨੇ, ਨਾਮ ਦਾ ਭੇਦ ਦੇ ਰਹੇ ਨੇ ਗੁਰਬਾਣੀ 'ਚ। ਇਸ ਕਰਕੇ ਤ੍ਰੈ ਗੁਣਾਂ ਦੇ ਵਿੱਚੋਂ ਭਵ ਸਾਗਰ 'ਚੋਂ ਨਿਕਲਣਾ ਪੈਣਾ। ਜਦੋਂ ਤੱਕ ਮਨ ਨਿਕਲਦਾ ਨਹੀਂ ਇਹਨੂੰ ਆਪਣੇ ਘਰ ਦਾ ਭੇਦ ਨਹੀਂ ਪਤਾ ਲੱਗਣਾ। ਪੜ੍ਹਦੇ ਵੀ ਹੈਗੇ ਹਾਂ ਨਿਜ ਕਰ ਮਹਿਲ ਪਾਵੋ ਸੁੱਖ ਸਹਿਜੇ ਬਹੋਰ ਨਾ ਹੋਏਗੋ ਫੇਰਾ। ਇਹ ਸੁੱਤੇ ਹੋਏ ਮਨ ਨੂੰ ਜਗਾਉਣਾ ਕਿੱਦਾਂ ਜਗਾਉਣਾ? ਮਹਾਰਾਜ ਸਮਝਾਉਂਦੇ ਆ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ। ਹੁਣ ਆਪਾਂ ਇਹ ਸੁੱਤੇ ਹੋਏ ਮਨ ਨੂੰ ਜਗਾਉਣਾ ਜੀ, ਜਾਂ ਆਪਾਂ ਮਿਹਨਤ ਕਰਕੇ ਜਗਾ ਲਈਏ? ਨਹੀਂ ਤਾਂ ਮਹਾਰਾਜ ਸਮਝਾਉਂਦੇ ਆ ਜਦੋਂ ਸਵਾਸਾਂ ਦੀ ਪੂੰਜੀ ਮੁੱਕਣੀ ਆ ਅਦੋਂ ਮਹਾਰਾਜ ਨੇ ਜਮਾਂ ਨੂੰ ਭੇਜਣਾ। ਅਤੇ ਉਹ ਸ਼ਬਦ ਲਿਖੇ ਗੁਰਬਾਣੀ ਦੇ ਵਿੱਚ, ਜਮਕਾ ਡੰਡ ਪੜਿਓ ਸਿਰ ਉੱਪਰ ਤਬ ਸੋਵਤੇ ਜਾਗੇ। ਹੁਣ ਸਾਡੇ 'ਤੇ ਆ ਕਿ ਆਪਾਂ ਮਨ ਨੂੰ ਕਿਸ ਤਰੀਕੇ ਨਾਲ ਜਗਾਉਣ ਦੇਣਾ। ਮਹਾਰਾਜ ਕਹਿੰਦੇ ਜਮਕਾ ਡੰਡ ਬੁਰਾ ਹੈ ਉਹ ਨਾ ਸਿਹਾ ਜਾਏ। ਉਹਦੇ ਨਾਲੋਂ ਚੰਗਾ ਹੈ ਕਿ ਆਪਾਂ ਸਵਾਸਾਂ ਦੇ ਰਹਿੰਦਿਆਂ ਹੋਇਆਂ ਆਪਾਂ ਨਾਮ ਜਪ ਕੇ ਸੁੱਤੇ ਹੋਏ ਮਨ ਨੂੰ ਜਗਾ ਲਈਏ। ਜਦੋਂ ਸੁੱਤਾ ਹੋਇਆ ਮਨ ਜਾਗੂਗਾ ਤਾਂ ਮਹਾਰਾਜ ਨੇ ਅੱਗੇ ਨਿਸ਼ਾਨੀਆਂ ਦੱਸੀਆਂ ਨੇ ਜਦੋਂ ਮਨ ਨੌ ਦਰਵਾਜ਼ੇ 'ਚੋਂ ਨਿਕਲਦਾ, ਆਪਾਂ ਪੜ੍ਹਦੇ ਹਾਂ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਨੌ ਦਰਵਾਜ਼ਿਆਂ 'ਚੋਂ ਮਨ ਨਿਕਲੂਗਾ ਅਤੇ ਦਸਵੇਂ 'ਚ ਜਾਏਗਾ, ਅਤੇ ਦਸਵੇਂ ਦੁਆਰ ਦੀ ਨਿਸ਼ਾਨੀ ਗੁਰਬਾਣੀ 'ਚ ਦੱਸੀ ਹੈ, ਨੌ ਦਰ ਥਾਪੇ ਧਾਵਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣੇ। ਇਸ ਕਰਕੇ ਗੁਰਮੁਖੋ, ਇਹ ਜਿਹੜੀ ਵਸਤ ਜਿਹੜੀ ਇਨਾਮ ਦੀ ਰੱਖੀ ਹੈ ਸਾਡੇ ਸਾਰਿਆਂ ਦੇ ਅੰਦਰ, ਪਰ ਸ਼ਰਤ ਹੈ ਵੀ ਜੋ ਜੋ ਜਪੈ ਤਿਸ ਕੀ ਗਤ ਹੋਏ। ਮਹਾਰਾਜ ਕਹਿੰਦੇ ਜੋ ਜੋ ਜਪੇਗਾ, ਕਹਿੰਦੇ ਉਹ ਨਾਮ ਤੱਕ ਪਹੁੰਚੂਗਾ ਤਾਂ ਮੁਕਤੀ ਆ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਤਾਂ ਛੁਟਕਾਰਾ ਹੋਣਾ ਸਾਡਾ 84 ਤੋਂ ਇਹ ਸੰਸਾਰ ਤੋਂ, ਨਹੀਂ ਤਾਂ ਵਾਰ ਵਾਰ ਮੁੜ ਮੁੜ ਕੇ ਲੱਖ 84 ਜੂਨ ਸੁਭਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ। ਵਾਰ ਵਾਰ ਦੁੱਖਾਂ ਦੇ ਵਿੱਚ, ਸੰਸਾਰ ਦੇ ਵਿੱਚ ਜਨਮ ਮਰਨ ਦੇ ਗੇੜੇ 'ਚ ਰਹਾਂਗੇ। ਇਸ ਕਰਕੇ ਆਓ ਜੀ, ਆਪਣੇ ਸੁੱਤੇ ਹੋਏ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ। ਮਹਾਰਾਜ ਕਿਰਪਾ ਕਰਨ ਜੀ, ਆਪਣੀ ਆਵਾਜ਼ ਨੂੰ ਧਿਆਨ ਨਾਲ, ਕੰਨਾਂ ਨਾਲ ਸੁਣਨਾ ਆ। ਧੁਨ ਮੈਂ ਧਿਆਨ, ਸੁਣਦਿਆਂ ਸੁਣਦਿਆਂ ਸ਼ਬਦ ਦੇ ਵਿੱਚ ਲੀਨ ਹੋਣਾ। ਕਰੋ ਜੀ ਸ਼ੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
2: ਨੇਤਰਾਂ ਨੂੰ ਬੰਦ ਕਰਕੇ ਆਪਣੀ ਆਵਾਜ਼ ਨੂੰ ਸੁਣੋ।
3: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
2: ਸਿਮਰਨ ਵਿੱਚ ਧਿਆਨ ਰੱਖੋ ਜੀ, ਆਪਣੀ ਆਵਾਜ਼ ਨੂੰ ਸੁਣੋ, ਨੇਤਰਾਂ ਨੂੰ ਬੰਦ ਰੱਖੋ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
3: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ

わぐるわぐるわぐるわぐるわぐるわぐるわぐるわぐるわぐるわぐるわぐるわぐるわぐるわぐるわぐる

ਜਦੋਂ ਸਵਾਸ ਅੰਦਰ ਜਾਏ ਤਾਂ ਵਾਹੇ ਮਹਿਸੂਸ ਕਰਨਾ, ਸਵਾਸ ਬਾਹਰ ਨੂੰ ਆਉਣ 'ਤੇ ਗਗਨ ਮਹਿਸੂਸ ਕਰਨਾ, ਅਤੇ ਆਪਣੇ ਮਨ 'ਤੇ ਨਿਗਰਾਨੀ ਰੱਖਣੀ ਕਿ ਇਹ ਫੁਰਨਿਆਂ 'ਚ ਨਾ ਜਾਵੇ।

ਸੋ ਗੁਰਮੁਖ ਪਿਆਰਿਓ, ਆਪਣੀ ਸਿਮਰਨ ਅਭਿਆਸ ਕਲਾਸ ਦਾ ਸਮਾਂ ਸਮਾਪਤ ਹੈ ਜੀ। ਸਿਮਰਨ ਕਰਦਿਆਂ ਕਰਵਾਉਂਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਆਪਾਂ ਨੂੰ ਜੋ ਵੀ ਗੁਰਮੁਖ ਪਿਆਰੇ ਅਕਥ ਕਥਾ, ਸਾਡੇ ਮਨ ਦੀ ਵਿਚਾਰ, ਸਿਮਰਨ ਕਿਉਂ ਕਰਨਾ ਹੈ, ਕਿਵੇਂ ਕਰਨਾ ਹੈ, ਮਹਾਰਾਜ ਸਾਨੂੰ ਗੁਰਬਾਣੀ 'ਚ ਕੀ ਸਮਝਾਉਂਦੇ ਨੇ, ਉਹ ਸਾਨੂੰ ਸਰਵਨ ਕਰਵਾ ਰਹੇ ਸੀ। ਇਹ ਸਾਰਾ ਦਾ ਸਾਰਾ ਗਿਆਨ ਸਾਡੇ ਟੀਚਰ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ, ਉਹਨਾਂ ਨੇ ਦ੍ਰਿੜ ਕਰਵਾਇਆ ਜੋ ਆਪਾਂ ਸਾਰੇ ਰਲ ਮਿਲ ਕੇ ਦ੍ਰਿੜ ਕਰ ਰਹੇ ਸੀ। ਉਸ ਪਿਤਾ ਪਰਮੇਸ਼ਵਰ ਦੇ ਗੁਣ ਗਾ ਰਹੇ ਸੀ, ਉਸਨੂੰ ਪੁਕਾਰ ਰਹੇ ਸੀ, ਯਤਨ ਕਰ ਰਹੇ ਸੀ ਕਿ ਸਾਡਾ ਇਹ ਸੁੱਤਾ ਹੋਇਆ ਮਨ ਜਾਗੇ, ਜੋ ਇਸ 'ਤੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਆ ਉਹ ਉਤਰ ਜਾਵੇ। ਸੋ ਬਹੁਤ ਬਹੁਤ ਧੰਨਵਾਦ ਮਾਲਕ ਨਿਰੰਕਾਰ ਜੀ ਦਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਲਯੁੱਗ ਦੇ ਸਮੇਂ ਅੰਦਰ ਸਾਨੂੰ ਇਹ ਸੁਭਾਗਯ ਸਮੇਂ ਬਖਸ਼ਿਸ਼ ਕੀਤੇ ਨੇ। ਸਾਰੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿ ਵੱਡਾ ਅੰਦੀਛਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਆਖਾਂ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ। ਸਾਚੇ ਨਾਮ ਕੀ ਲਾਗੈ, ਭੁੱਖ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਹੈ ਤੇ ਕਮਜਾਤ,

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੁ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਆ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ

ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ

ਜਿਨ ਸੇਵਿਆ ਮੇਰਾ ਹਰ ਦੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ।

ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਯੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ। ਧੰਨ ਧੰਨ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੁ ਉਬਾਰੇ। ਕਬਿਓ ਬਾਚ ਬੇਨਤੀ ਚਉਪਈ

ਕਿਹਵਿਦ ਸਜਾ ਪ੍ਰਿਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ ਆਪ ਰੱਛਾ ਮੇਰੀ ਤੁਮ ਕਰੋ ਸੇਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ

ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਪ੍ਰੀਤ ਕਹਿ ਹਮ ਏਕ ਨ ਜਾਨਿਓ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ, ਕਰਤਾ ਤੇਰੈ ਸਭ ਕਿਛ ਹੈ, ਜਿਸ ਦੇਹਿ ਸੁ ਪਾਵੈ ਸਦਾ ਸਿਫਤ ਸਾਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ, ਜਿਸ ਦੀ ਇਹ ਵਡਿਆਈਆ। ਕਹਿ ਨਾਨਕ ਸੁਣਹੋ ਸੰਤ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰਿਓ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ।

ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ।

ਸਾਹਿਬ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹਿ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ ਆਪ ਦਇਆਲ ਮਨਹੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ।

ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾਲਤਾ ਕਰਨ, ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 287 ਪਰ ਸੁਸ਼ੋਭਿਤ ਅਸ਼ਟਪਦੀ ਨੰਬਰ 18 ਦੇ ਸਿਰਲੇਖ ਅਧੀਨ ਸਤਿਗੁਰੂ ਜੀ ਨੇ ਪਦਾ ਨੰਬਰ 7 ਦੇ ਸਿਰਲੇਖ ਅਧੀਨ ਦਰਜ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ ਨੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਆਰੰਭਤਾ ਹੈ ਮਹਾਰਾਜ ਜੀ ਜ਼ਿਕਰ ਕਰਦੇ, ਤਪਤ ਮਾਹੇ ਠਾਂਡ ਵਰਤਾਈ। ਪਿਛਲੇ ਪਦੇ ਦੇ ਅਰਥ ਆਪਾਂ ਕਰ ਲਏ ਸਨ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅੱਜ ਦਾ ਜੋ 7 ਨੰਬਰ ਪਦਾ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਤਪਤ ਮਾਹੇ ਠਾਂਡ ਵਰਤਾਈ। ਅਕਾਲ ਪੁਰਖ ਦੀ ਉਹ ਕਿਰਪਾ ਹੈ, ਜਦੋਂ ਜਦੋਂ ਗੁਰੂ ਨੂੰ ਮਿਲ ਕੇ ਕਰਤੇ ਪੁਰਖ ਦੀ ਉਪਦੇਸ਼ ਕੀਤੀ ਹੋਈ ਵਿਚਾਰਧਾਰਾ ਸਮਝ ਵਿੱਚ ਲੱਗੀ, ਕਰਤੇ ਪੁਰਖ ਦਾ ਉਪਦੇਸ਼ ਹਿਰਦੇ ਰੂਪੀ ਘਰ ਦੇ ਵਿੱਚ ਨਿੱਜ ਦੇ ਵਿੱਚ ਪ੍ਰਗਟ ਹੋਇਆ, ਉਸ ਵਕਤ ਤਪਦਾ ਹੋਇਆ ਜਿਹੜਾ ਹਿਰਦਾ ਸੀ ਇੱਕਦਮ ਸ਼ਾਂਤ ਹੋ ਗਿਆ। ਇੱਕਦਮ ਜਿਹੜੀ ਦੌੜ ਸੀ, ਤਪਸ਼ ਸੀ ਜਿਹੜੀ, ਉਹ ਸਮਾਪਤ ਹੋ ਗਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜ਼ਿਕਰ ਵੀ ਕੀਤਾ ਹੈ, ਸਾਡੇ ਸਨਮੁੱਖ ਮਹਾਰਾਜ ਜੀ ਕਹਿਣ ਲੱਗੇ ਤਪਤ ਮਾਹੇ ਠਾਂਡ ਵਰਤਾਈ। ਇੱਕ ਪਾਸੇ ਸਤਿਗੁਰੂ ਜੀ ਨੇ ਕਿਹਾ ਤਪਤ ਕੜਾਹੋ ਬੁੱਝ ਗਿਆ ਗੁਰਸੀਤਲ ਨਾਮ ਦਿਓ। ਜਿਸ ਦਿਨ ਸਤਿਗੁਰੂ ਸਾਹਿਬ ਜੀ ਨੇ ਕਹਿੰਦੇ ਸੀਤਲ ਠੰਡਾ ਨਾਮ ਬਖਸ਼ਿਸ਼ ਕਰ ਦਿੱਤਾ, ਉਸ ਦਿਨ ਤੋਂ ਹਿਰਦੇ ਰੂਪੀ ਕੜਾਇਆ ਜੋ ਵਿਕਾਰਾਂ ਦੀ ਤਪਸ਼ ਕਰਕੇ ਬਾਰ ਬਾਰ ਪਦਾਰਥਵਾਦੀ ਹੋਣ ਕਰਕੇ ਤਪ ਰਿਹਾ ਸੀ, ਉਹ ਠੰਡਕ ਹੋ ਗਈ ਹੈ।
ਅੰਦਰ ਜਿਹੜੀ ਤਪਸ ਸੀ ਵਿਕਾਰਾਂ ਦੀ, ਵਾਸ਼ਨਾਵਾਂ ਦੀ, ਉਹ ਤਪਸ਼ ਹੁਣ ਸਤਿਗੁਰੂ ਸਾਹਿਬ ਜੀ ਨੂੰ ਮਿਲ ਕੇ ਸਮਾਪਤ ਹੋ ਗਈ। ਸਤਿਗੁਰੂ ਜੀ ਨੂੰ ਮਿਲ ਕੇ ਹੁਣ ਇਕਾਗਰਤਾ ਅੰਦਰ ਜਿਹੜਾ ਟਿਕਾਅ ਹੈ ਉਹ ਬਣ ਗਿਆ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਆਨੰਦ ਭਇਆ ਦੁੱਖ ਨਾਠੇ ਭਾਈ। ਸਤਿਗੁਰੂ ਜੀ ਕਹਿੰਦੇ ਆਨੰਦ ਭਇਆ ਭਾਵ ਆਤਮਿਕ ਆਨੰਦ ਜਿਹੜਾ ਹੈ ਉਹ ਪ੍ਰਗਟ ਹੋ ਗਿਆ ਹੈ। ਆਨੰਦ ਭਇਆ ਦੁੱਖ ਨਾਠੇ ਭਾਈ, ਪਾਤਸ਼ਾਹ ਜੀ ਕਹਿਣ ਲੱਗੇ ਹਿਰਦੇ ਰੂਪੀ ਘਰ ਵਿੱਚ ਆਨੰਦ ਪ੍ਰਗਟ ਹੋ ਗਿਆ ਹੈ ਅਤੇ ਦੁੱਖ ਜਿਹੜੇ ਨੇ ਉਹ ਮਿਟ ਗਏ। ਸਾਰੇ ਦੇ ਸਾਰੇ ਜਿਹੜੇ ਦੁੱਖ ਸਨ ਅੰਦਰੋਂ ਆਤਮਿਕ ਅਵਸਥਾ ਦੇ, ਕਹਿਣ ਲੱਗੇ ਉਹ ਸਾਰੇ ਦੇ ਸਾਰੇ ਦੁੱਖ ਜਿਹੜੇ ਹਨ ਉਹ ਸਮਾਪਤ ਹੋ ਗਏ, ਉਹ ਸਾਰੀਆਂ ਤਕਲੀਫਾਂ ਜਿਹੜੀਆਂ ਸੀ ਉਹ ਸਮਾਪਤ ਹੋ ਗਈਆਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਥਨ ਜਿਹੜਾ ਹੈ ਉਹ ਸਾਡੇ ਸਨਮੁੱਖ ਪ੍ਰਗਟ ਕੀਤਾ ਕਿ ਜਿੱਦਣ ਤੋਂ ਕਿਰਪਾ ਹੋ ਗਈ ਕਿ ਕਰਤੇ ਪੁਰਖ ਦੇ ਪ੍ਰਥਾਏ ਉਪਦੇਸ਼ ਸੁਣਨ ਕਰਕੇ ਜਿਹੜਾ ਹਿਰਦਾ ਹੈ ਆਤਮਿਕ ਆਨੰਦ ਕਰਕੇ ਠੰਡਾ ਹੋ ਗਿਆ ਹੈ, ਅੰਦਰ ਦੀ ਇਕਾਗਰਤਾ ਜਿਹੜੀ ਹੈ ਉਹ ਬਿਲਕੁਲ ਟਿਕਾਅ ਰੂਪ ਦੇ ਵਿੱਚ ਬਣ ਗਈ। ਅਤੇ ਜਿਹੜੇ ਦੁੱਖ ਸਨ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਿਲਕੁਲ ਖਤਮ ਹੋ ਗਏ। ਸਤਿਗੁਰੂ ਸਾਹਿਬ ਜੀ ਨੇ ਜਿਹੜੀ ਦਾਤ ਬਖਸ਼ਿਸ਼ ਕੀਤੀ, ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਵਾਕੇ ਹੀ ਉਹ ਦਾਤ ਹੈ ਕਿ ਜਿਸ ਦਾਤ ਦੀ ਸੰਗਤ ਕੀਤਿਆਂ ਦੁਨੀਆਂ ਦਾ ਹਰੇਕ ਦੁੱਖ ਜਿਹੜਾ ਹੈ ਉਹ ਸਮਾਪਤ ਹੋ ਜਾਂਦਾ ਹੈ, ਦੁਨੀਆਂ ਦੀ ਹਰੇਕ ਤਕਲੀਫ ਜਿਹੜੀ ਹੈ ਉਹ ਬਿਲਕੁਲ ਸੰਤੁਸ਼ਟ ਹੋ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਨੇ ਆਨੰਦ ਭਇਆ ਦੁੱਖ ਨਾਠੇ ਭਾਈ, ਸਤਿਗੁਰੂ ਕਹਿੰਦੇ ਆਤਮਿਕ ਆਨੰਦ ਪੈਦਾ ਹੋ ਗਿਆ ਹੈ ਜਿਹਦੇ ਕਰਕੇ ਦੁੱਖ ਖਤਮ ਹੋ ਗਏ। ਕਿਉਂ? ਕਿਉਂਕਿ ਸਤਿਗੁਰੂ ਦੀ ਸੰਗਤ ਵਿੱਚ ਆ ਗਏ, ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਆ ਗਏ, ਆਤਮਿਕ ਆਨੰਦ ਆਤਮਿਕ ਖੇੜਾ ਬਣ ਗਿਆ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਰ ਵਾਰ ਇਸ ਗੱਲ ਦਾ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਕਿ ਜਿੱਥੇ ਅੰਦਰ ਦੀ ਇਕਾਗਰਤਾ ਜਿਹੜੀ ਹੈ ਉਹ ਬਣ ਗਈ। ਅਤੇ ਇਹਦਾ ਅਰਥ ਇਹੀ ਬਣਦਾ ਹੈ ਕਿ ਹੁਣ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ, ਸਤਿਗੁਰੂ ਜੀ ਦੀ ਸੰਗਤ ਅਤੇ ਉਪਦੇਸ਼ ਸਮਝ ਵਿੱਚ ਆਉਣ ਲੱਗ ਪਿਆ। ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਦੋਂ ਜੀਵਨ ਵਿੱਚ ਆਨੰਦ ਆ ਜਾਏ ਅਤੇ ਅੰਦਰ ਦੀ ਇਕਾਗਰਤਾ ਅੰਦਰ ਦਾ ਟਿਕਾਅ ਬਣਨਾ ਸ਼ੁਰੂ ਹੋ ਜਾਏ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਅੰਦਰ ਜਿਹੜੀ ਹੈ ਉਹ ਠੰਡਕ ਆ ਜਾਏ, ਇਕਾਗਰਤਾ ਟਿਕਾਅ ਆਤਮਿਕ ਰਸ ਅੰਦਰ ਆਉਣਾ ਸ਼ੁਰੂ ਹੋ ਜਾਏ, ਫਿਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਨਿਸ਼ਾਨੀ ਹੈ ਸੱਚੇ ਸਤਿਗੁਰੂ ਦੇ ਮਿਲਾਪ ਦੀ। ਮਹਾਰਾਜ ਜੀ ਕਹਿਣਗੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਹਾਰਾਜ ਕਹਿਣਗੇ ਜਿਹਨੂੰ ਮਿਲ ਕਰਕੇ ਅੰਦਰ ਦਾ ਹਿਰਦੇ ਦਾ ਆਨੰਦ ਪ੍ਰਗਟ ਹੋ ਗਿਆ ਉਹ ਦਾਤ ਸਤਿਗੁਰੂ ਦੀ ਹੈ। ਮਹਾਰਾਜ ਜੀ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ। ਮਨ ਕੀ ਦੁਬਿਧਾ ਬਿਨਸ ਜਾਏ ਪਰਮ ਪਦ ਲਹੀਏ। ਮਹਾਰਾਜ ਕਹਿਣਗੇ ਮਨ ਦੀ ਦੁਬਿਧਾ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ ਅਤੇ ਪਰਮ ਪਦ ਲਹੀਏ, ਸਰੀਰ ਦਾ ਸਭ ਤੋਂ ਸ਼ਿਖਰਲਾ ਜਿਹੜਾ ਹੈ ਉਹ ਮਹਾਰਾਜ ਕਹਿਣਗੇ ਉਹ ਪ੍ਰਾਪਤੀ ਜੀਵਨ ਦੇ ਵਿੱਚ ਪ੍ਰਗਟ ਹੋ ਗਈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆਨੰਦ ਭਇਆ ਦੁੱਖ ਨਾਠੇ ਭਾਈ। ਸਤਿਗੁਰੂ ਕਹਿੰਦੇ ਆਨੰਦ ਆ ਗਿਆ, ਦੁੱਖ ਖਤਮ ਹੋ ਗਏ, ਜਨਮ ਮਰਨ ਕੇ ਮਿਟੇ ਅੰਦੇਸੇ। ਸਤਿਗੁਰੂ ਨੂੰ ਮਿਲਣ ਕਰਕੇ ਜਿਹੜੇ ਜਨਮ ਅਤੇ ਮਰਨ ਦੇ ਅੰਦੇਸੇ ਸਨ, ਜਿੱਥੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਜਨਮ ਮਰਨ 'ਤੇ ਮੈਂ ਰਹੇ ਉਹ ਸਤਿਗੁਰ ਕਹਿ ਪ੍ਰਸਾਦ, ਇੱਥੋਂ ਤੱਕ ਵੀ ਕਹਿ ਦਿੱਤਾ ਕਿ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਇਹ ਸਤਿਗੁਰੂ ਸਾਹਿਬ ਜੀ ਨੇ ਦਾਤ ਬਖਸ਼ਿਸ਼ ਕਰ ਦਿੱਤੀ। ਇੱਥੇ ਸਤਿਗੁਰੂ ਜੀ ਕਹਿੰਦੇ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਅਤੇ ਇੱਥੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਦੋਂ ਇਸ ਅਵਸਥਾ ਤੋਂ ਅੱਗੇ ਚਲੇ ਗਏ ਫਿਰ ਜਨਮ ਮਰਨ ਕੇ ਮਿਟੇ ਅੰਦੇਸੇ, ਜਨਮ ਅਤੇ ਮਰਨ ਦਾ ਸ਼ੰਕਾ ਹੀ ਖਤਮ ਹੋ ਗਿਆ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕਰਕੇ ਸਪਸ਼ਟ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਜਿਸ ਦਿਨ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਆਪਾਂ ਸਮਰਪਿਤ ਹੋ ਗਏ ਉੱਥੇ ਫਿਰ ਇਹ ਦਾਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ
ਇਹ ਜੀਵਨ ਵਿੱਚ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਮਹਾਰਾਜ ਜੀ ਕਹਿੰਦੇ ਜੰਮਣਾ ਤੇ ਮਰਨਾ ਖਤਮ ਹੋ ਗਿਆ, ਕਾਲ ਦਾ ਅਸਰ ਹੀ ਜੀਵਨ ਤੇ ਕੋਈ ਰਿਹਾ ਹੀ ਨਹੀਂ, ਕਾਲ ਦਾ ਕੋਈ ਅਸਰ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛੋ, ਮਹਾਰਾਜ ਜੀ ਕਹਿੰਦੇ ਜਨਮ ਮਰਨ ਕੇ ਮਿਟੇ ਅੰਦੇਸੇ, ਅੰਦੇਸੇ ਦਾ ਅਰਥ ਹੈ ਸ਼ੰਕਾ ਹੋਣਾ, ਡਰ ਹੋਣਾ, ਘਬਰਾਹਟ ਹੋਣੀ। ਮਹਾਰਾਜ ਜੀ ਕਹਿੰਦੇ ਜਨਮ ਅਤੇ ਮਰਨ ਦੋਵੇਂ ਖਤਮ ਹੋ ਗਏ। ਕਬੀਰ ਜਨਮ ਮਰਨ ਤੇ ਮੈਂ ਰਹਿਓ, ਇਹ ਸਾਰਾ ਕੁਛ ਸੀ ਸਤਿਗੁਰੂ ਕਹਿ। ਇਹ ਨਰਕ ਸੁਰਗ ਦੀ ਉਹਨਾਂ ਨੇ ਗੱਲ ਕੀਤੀ, ਮਾਫ਼ ਕਰਨਾ ਇਸ ਗੱਲ ਦਾ ਨਿਰਣਾ ਆਪਾਂ ਕਰੀਏ। ਜਿੱਥੇ ਜਨਮ ਅਤੇ ਮਰਨ ਹੈ ਉੱਥੇ ਉਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਕਿ ਜਨਮ ਅਤੇ ਮਰਨ ਦੀ ਅਵਸਥਾ ਤੋਂ ਦੂਰ ਕਹਿਣ ਲੱਗੇ ਕਬੀਰ, ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰੂ ਕਹਿ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਨਾਲ ਕਹਿ ਦਿੱਤਾ ਆਦ ਤੱਕ, ਰਹੂੰ ਅੰਤ ਅਰ ਆਦ, ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇੱਥੇ ਮਹਾਰਾਜ ਜੀ ਕਹਿੰਦੇ ਜਨਮ ਮਰਨ ਕੇ ਮਿਟੇ ਅੰਦੇਸੇ, ਸ਼ੰਕੇ ਖਤਮ ਹੋ ਗਏ, ਜਨਮ ਅਤੇ ਮਰਨ ਦੇ ਸ਼ੰਕੇ ਅੰਦਰੋਂ ਖਤਮ ਹੋ ਗਏ। ਸਾਧੂ ਕੇ ਪੂਰਨ ਉਪਦੇਸੇ, ਕਿਉਂਕਿ ਗੁਰੂ ਰੂਪੀ ਸਾਧੂ ਦਾ ਉਪਦੇਸ਼ ਪੂਰਨ ਹੈ, ਪੂਰੇ ਗੁਰੂ ਦੇ ਉਪਦੇਸ਼ ਨਾਲ ਇਹ ਦਾਤ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਸਾਧੂ ਕੇ ਪੂਰਨ ਉਪਦੇਸੇ, ਜਦੋਂ ਗੁਰੂ ਰੂਪ ਸਾਧੂ ਨੇ ਪੂਰਨ ਉਪਦੇਸ਼ ਸਾਡੇ ਜੀਵਨ ਵਿੱਚ ਬਖਸ਼ਿਸ਼ ਕਰ ਦਿੱਤਾ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰ ਉਪਦੇਸ਼ ਹਿਰਦੈ ਨਿਮਰਤਾ ਨਿਵਾਸ ਜਾ ਸਮਾਨ ਸੋ ਉਤਾਰ ਧਾਰ ਦਰਸ ਦਿਖਾਏ ਹੈ। ਗੁਰੂ ਦੇ ਉਪਦੇਸ਼ ਨੇ ਕੀ ਦਾਤ ਦਿੱਤੀ ਕਿ ਗੁਰੂ ਦੇ ਉਪਦੇਸ਼ ਨੇ ਅੰਦਰ ਨਿਮਰੀ ਭਾਵ, ਅੰਦਰ ਇਕਾਗਰਤਾ, ਅੰਦਰ ਨਿਵਾਣਤਾ ਬਖਸ਼ਿਸ਼ ਕਰ ਦਿੱਤੀ, ਸਹਿਜ ਅਵਸਥਾ ਵਿੱਚ ਹੀ ਅੰਦਰ ਟਿਕਾਅ ਬਖਸ਼ਿਸ਼ ਕਰ ਦਿੱਤਾ। ਅਤੇ ਮਹਾਰਾਜ ਜੀ ਕਹਿੰਦੇ ਸਾਧੂ ਕੇ ਪੂਰਨ ਉਪਦੇਸੇ, ਮਹਾਰਾਜ ਜੀ ਕਹਿੰਦੇ ਪੂਰਨ ਉਪਦੇਸ਼ ਕੀ ਸੀ ਗੁਰੂ ਰੂਪ ਸਾਧੂ ਦਾ? ਮਹਾਰਾਜ ਜੀ ਨੇ ਕਿਹਾ ਗੁਰਪੂਰੇ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਪੂਰੇ ਗੁਰੂ ਦਾ ਉਪਦੇਸ਼ ਹੀ ਇਹ ਸੀ ਕਿ ਪਾਰ ਬ੍ਰਹਮ ਨੂੰ ਨੇੜੇ ਹੋ ਕਰਕੇ, ਨੇੜੇ ਮਹਿਸੂਸ ਕਰਕੇ ਉਸ ਦੀ ਸੰਗਤ ਦੇ ਵਿੱਚ ਰਹਿਣਾ। ਅੱਗੇ ਫਿਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਭਉ ਚੁੱਕਾ ਨਿਰਭਉ ਹੋਏ ਬਸੇ, ਅੰਦਰ ਭਉ ਚੁੱਕਾ, ਭਉ ਦਾ ਅਰਥ ਹੈ ਡਰ, ਡਰ ਖਤਮ ਹੋ ਗਿਆ, ਨਿਰਭਉ ਹੋਏ ਬਸੇ, ਨਿਰਭਉ ਦਾ ਅਰਥ ਹੈ ਹੁਣ ਡਰ ਹੀ ਕੋਈ ਨਹੀਂ ਰਹਿ ਗਿਆ, ਕਿਸੇ ਦਾ ਡਰ ਨਹੀਂ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਕਿਹਾ ਭੈ ਕਾਹੂ ਕਉ ਦੇਤਨੈ ਨਹਿ ਪੈ ਮਾਨ ਧਿਆਨ, ਕੋਈ ਭੈ, ਕੋਈ ਡਰ, ਕੋਈ ਖੌਫ ਰਹਿ ਹੀ ਨਹੀਂ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਉ ਚੁੱਕਾ ਨਿਰਭਉ ਹੋਏ ਬਸੇ, ਹੁਣ ਡਰ ਖਤਮ ਹੋ ਗਿਆ ਹੈ ਜਨਮ ਅਤੇ ਮਰਨ ਦਾ, ਵਿਕਾਰਾਂ ਦਾ, ਵਾਸ਼ਨਾਵਾਂ ਦਾ, ਜਾਂ ਦੁੱਖ ਜਾਂ ਦਰਿਦਰਤਾ ਦਾ, ਤਕਲੀਫਾਂ ਦਾ। ਸਤਿਗੁਰੂ ਜੀ ਕਹਿੰਦੇ ਸਾਰਾ ਦਾ ਸਾਰਾ ਹੁਣ ਭਉ ਡਰ ਖਤਮ ਹੋ ਗਿਆ, ਨਿਰਭਉ ਹੋਏ ਬਸੇ, ਨਿਰਭਉ ਹੋ ਕੇ ਹੁਣ ਵੱਸ ਗਏ ਹਾਂ। ਅਤੇ ਸਤਿਗੁਰੂ ਜੀ ਕਹਿੰਦੇ ਸਗਲ ਵਿਆਦ ਮਨ ਤੇ ਖਹਿ ਨਸੇ, ਸਤਿਗੁਰੂ ਕਹਿੰਦੇ ਸਾਰੀਆਂ ਦੀਆਂ ਸਾਰੀਆਂ ਵਿਆਧੀਆਂ, ਦੁੱਖ ਤਕਲੀਫ ਆਦਿਕ ਜਿਹੜਾ ਹੈ ਉਹ ਰੋਗ ਜਿਹੜੇ ਨੇ, ਤਿੰਨ ਤਾਪ ਜਿਹਨੂੰ ਆਦ ਵਿਆਧ ਅਤੇ ਉਪਾਦ ਕਿਹਾ ਜਾਂਦਾ ਹੈ, ਵਿਆਧ ਰੋਗ ਮਹਾਰਾਜ ਜੀ ਕਹਿੰਦੇ ਸਾਰੇ ਦੇ ਸਾਰੇ ਅੰਦਰੋਂ ਖਤਮ ਹੋ ਜਾਣਗੇ। ਇਸ ਕਰਕੇ ਸਤਿਗੁਰੂ ਨੇ ਕਿਹਾ ਸਗਲ ਵਿਆਧ ਮਨ ਤੇ ਖੈ ਨਸੇ, ਜਿਹੜੀ ਵਿਆਧ ਹੈ ਉਹਦਾ ਸੰਬੰਧ ਸਿੱਧਾ ਮਨ ਨਾਲ ਹੈ। ਵਿਆਧੀ ਰੋਗ ਜਿਹਨੂੰ ਕਹਿ ਦਿੰਦੇ ਹਾਂ, ਜਿਹਦੇ ਵਿੱਚ ਮਨ ਝਗੜਾਲੂ ਰਹਿੰਦਾ ਹੈ, ਜਿਹਦੇ ਵਿੱਚ ਮਨ ਅਸ਼ਾਂਤ ਰਹਿੰਦਾ ਹੈ, ਜਿਹਦੇ ਵਿੱਚ ਮਨ ਬੰਦਗੀ ਕਰਨ ਵਿੱਚ ਵੀ ਟਿਕਦਾ ਨਹੀਂ, ਅਤੇ ਇੱਥੋਂ ਤੱਕ ਅੰਦਰ ਪ੍ਰਬਲ ਵਾਸ਼ਨਾਵਾਂ ਜਿਹੜੀਆਂ ਨੇ ਉਹ ਟਿਕਾ ਕੇ ਰੱਖਦਾ। ਸਤਿਗੁਰੂ ਕਹਿਣ ਲੱਗੇ ਸਗਲ ਵਿਆਧ ਮਨ ਤੇ ਖਹਿ ਨਸੇ, ਖਹਿ ਹੋ ਗਏ, ਨਸ਼ਟ ਹੋ ਗਏ ਮਨ ਵਿੱਚੋਂ, ਸਾਰੀਆਂ ਦੀਆਂ ਸਾਰੀਆਂ ਵਿਆਧੀਆਂ ਸਮਾਪਤ ਹੋ ਗਈਆਂ। ਪਾਤਸ਼ਾਹ ਜੀ ਨੇ ਅੱਗੇ ਜ਼ਿਕਰ ਕੀਤਾ ਜਿਸ ਕਾ ਸਾ ਤਿਨ ਕਿਰਪਾ ਧਾਰੀ, ਕਿਉਂ ਵਿਆਧੀ ਖਤਮ ਹੋ ਗਈ? ਕਹਿਣ ਲੱਗੇ ਜਿਹਦਾ ਕਰਤਾ ਪੁਰਖ ਜਿਹੜਾ ਉਹ ਵੱਲ ਹੋਵੇ। ਮਹਾਰਾਜ ਜੀ ਨੇ ਕਿਹਾ ਜਿਸ ਕਾ ਸਾ, ਜਿਹਦਾ ਆਪ ਇਹ ਰਚਨਾ ਰੂਪ ਕਰਤੇ ਪੁਰਖ ਦੀ ਇਹ ਦਾਤ ਸੀ ਮਨੁੱਖ। ਮਹਾਰਾਜ ਕਹਿਣਗੇ ਜਿਹਨੇ ਰਚਿਆ ਸੀ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਜਿਹਨੇ ਰਚਨਾ ਕੀਤੀ ਸੀ ਉਹਨੇ ਕਿਰਪਾ ਵੀ ਬਖਸ਼ਿਸ਼ ਕਰ ਦਿੱਤੀ, ਉਹਨੇ ਮਿਹਰਾਮਤ ਕਰ ਦਿੱਤੀ। ਜਿਸ ਕਾ ਸਾ ਤਿਨ ਕਿਰਪਾ ਧਾਰੀ,
ਜਿਹਦਾ ਬਣ ਕੇ ਰਹਿ ਗਏ ਉਹਨੇ ਆਪ ਕਿਰਪਾ ਧਾਰਨ ਕਰ ਦਿੱਤੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਾਧ ਸੰਗ ਜਪ ਨਾਮ ਮੁਰਾਰੀ, ਸਤ ਸੰਗਤ ਵਿੱਚ ਜਾ ਕੇ ਮੁਰ ਰਾਕਸ਼ਸ਼ ਦਾ ਅੰਤ ਕਰਨ ਵਾਲਾ ਨਿਰੰਕਾਰ ਮਹਾਰਾਜ ਕਹਿਣਗੇ ਉਹਨੇ ਆਪ ਕਿਰਪਾ ਧਾਰਨ ਕਰ ਦਿੱਤੀ। ਸਾਧ ਸੰਗ ਜਪ ਨਾਮ ਮੁਰਾਰੀ, ਜਿਸ ਦਿਨ ਤੋਂ ਸਤ ਸੰਗਤ ਵਿੱਚ ਜਾ ਕੇ ਉਸ ਕਰਤੇ ਪੁਰਖ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਸਤਿਗੁਰੂ ਕਹਿਣ ਲੱਗੇ ਮੁਰ ਰਾਕਸ਼ਸ਼ ਦਾ ਅੰਤ ਕਰਨ ਵਾਲਾ ਨਿਰੰਕਾਰ ਨੇ ਮੇਰੇ ਅੰਦਰੋਂ ਵੀ ਰਾਕਸ਼ਸ਼ ਬਿਰਤੀ ਮਾਰ ਦਿੱਤੀ, ਅੰਦਰੋਂ ਉਹ ਅਵਸਥਾ ਨਸ਼ਟ ਕਰ ਦਿੱਤੀ। ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਥਿੱਤ ਪਾਈ ਚੁੱਕੇ ਭਰਮ ਗਵਣ, ਅੰਦਰ ਥਿੱਤ ਪਾਈ, ਥਿੱਤ ਦਾ ਅਰਥ ਹੈ ਸਥਿਰਤਾ, ਟਿਕਾ, ਇਕਾਗਰਤਾ। ਮਹਾਰਾਜ ਜੀ ਕਹਿੰਦੇ ਥਿੱਤ ਪਾਈ, ਹੁਣ ਦੌੜ ਭੱਜ ਸਮਾਪਤ ਹੋ ਗਈ ਹੈ, ਅੰਦਰ ਟਿਕ ਗਿਆ ਹੈ। ਥਿੱਤ ਪਾਈ, ਥਿੱਤ ਦਾ ਅਰਥ ਹੈ ਟਿਕਾ ਆ ਜਾਣਾ, ਇਕਾਗਰਤਾ ਆ ਜਾਣੀ। ਪਾਤਸ਼ਾਹ ਜੀ ਕਹਿੰਦੇ ਥਿੱਤ ਪਾਈ ਚੁੱਕੇ ਭਰਮ ਗਵਣ, ਕਹਿਣ ਲੱਗੇ ਹੁਣ ਰਹਿ ਗਏ ਹਨ ਜਿਹੜੇ ਭਰਮ ਭਟਕਣਾ ਕਰਕੇ ਗਵਣ ਵਾਰ ਵਾਰ ਦੌੜ ਲੱਗੀ ਹੋਈ ਸੀ, ਉਹ ਸਾਰਾ ਕੁਝ ਹੁਣ ਪਿੱਛੇ ਰਹਿ ਗਿਆ, ਉਹਦਾ ਹੁਣ ਕੋਈ ਅਸਰ ਜੀਵਨ 'ਤੇ ਨਹੀਂ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਥਿੱਤ ਪਾਈ ਚੁੱਕੇ ਭਰਮ ਗਵਣ, ਸਥਿਰਤਾ ਪ੍ਰਾਪਤ ਕਰ ਲਈ, ਟਿਕਾ ਪ੍ਰਾਪਤ ਕਰ ਲਿਆ, ਦੌੜ ਜਿਹੜੀ ਸੀ ਉਹ ਸਮਾਪਤ ਹੋ ਗਈ। ਅਤੇ ਸਤਿਗੁਰੂ ਜੀ ਕਹਿੰਦੇ ਸੁਣ ਨਾਨਕ ਹਰ ਹਰ ਜਸ ਸਰਵਣ, ਕਹਿੰਦੇ ਤਾਂ ਇਕਾਗਰਤਾ ਮਿਲੀ ਕਿਉਂਕਿ ਹਰ ਹਰ ਜਸ ਕਰਤੇ ਪੁਰਖ ਦੀ ਬੰਦਗੀ ਜਦੋਂ ਸਰਵਣ ਕੰਨਾਂ ਦੇ ਨਾਲ ਸੁਣਨੀ ਸ਼ੁਰੂ ਕੀਤੀ, ਉਸ ਦਿਨ ਤੋਂ ਇਕਾਗਰਤਾ ਮਿਲੀ। ਉਸ ਦਿਨ ਤੋਂ ਜਿਹੜਾ ਹੈ ਇਹ ਅੰਦਰ ਦਾ ਟਿਕਾ ਪ੍ਰਾਪਤ ਹੋਇਆ। ਅੱਗੇ ਸਤਿਗੁਰੂ ਜੀ ਕਹਿੰਦੇ ਨਿਰਗੁਣ ਆਪ ਸਰਗੁਣ ਪਿਓ ਹੀ। ਨਿਰਗੁਣ ਦਾ ਅਰਥ ਕੀ ਹੈ? ਨਿਰਗੁਣ ਦਾ ਅਰਥ ਹੈ ਕਿ ਜਿਹੜਾ ਕਿਸੇ ਵੀ ਗੁਣ ਦੁਆਰਾ ਪ੍ਰਗਟ ਨਾ ਕੀਤਾ ਜਾ ਸਕੇ, ਜਾਂ ਆਪਾਂ ਉਸ ਕਰਤੇ ਪੁਰਖ ਦੇ ਕਿਸੇ ਗੁਣ ਨੂੰ ਪ੍ਰਗਟ ਕਰਕੇ ਉਹਦੀ ਸੰਪੂਰਨਤਾ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੀਏ, ਇਹ ਵੀ ਨਹੀਂ ਹੋ ਸਕਦਾ, ਉਹ ਨਿਰਗੁਣ ਹੈ। ਮਹਾਰਾਜ ਜੀ ਕਹਿਣਗੇ ਨਿਰਗੁਣ ਆਪ ਸਰਗੁਣ ਪਿਓ ਹੀ। ਕਹਿਣ ਲੱਗੇ ਨਿਰਗੁਣ ਇਸ ਕਰਕੇ ਕਿ ਜਿਸ ਨੇ ਇਸ ਸੰਸਾਰ ਦੇ ਵਿੱਚ ਆਪਣੀ ਸਾਰੀ ਦੀ ਸਾਰੀ ਰਚਨਾ ਪ੍ਰਗਟ ਕੀਤੀ, ਮਹਾਰਾਜ ਕਹਿਣ ਲੱਗੇ ਉਹ ਨਿਰਗੁਣ ਹੈ, ਉਹ ਕਿਸੇ ਇੱਕ ਗੁਣ ਦਾ ਮੁਥਾਜ ਨਹੀਂ ਹੈ, ਉਹ ਦ੍ਰਿਸ਼ਟਮਾਨ ਨਹੀਂ ਹੈ। ਨਿਰਗੁਣ ਦਾ ਅਰਥ ਕੀ ਹੈ? ਇੱਕ ਕਮਲ ਦਾ ਫੁੱਲ ਖਿੜਿਆ ਹੈ ਅਤੇ ਕਮਲ ਦੇ ਫੁੱਲ ਦੀ ਜਿਹੜੀ ਸੁਗੰਧੀ ਹੈ ਉਹ ਨਿਰਗੁਣਤਾ ਸਹਿਤ ਹੈ, ਉਹਦਾ ਕੋਈ ਰੰਗ, ਉਹਦਾ ਕੋਈ ਰੂਪ, ਉਹਦਾ ਕੋਈ ਕਿਸੇ ਪ੍ਰਕਾਰ ਦਾ ਜਿਹੜਾ ਹੈ ਉਹ ਨਿਰਣੇ ਰੂਪ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਉਹਦੀ ਸੁਗੰਧੀ ਕਿੰਨੇ ਪ੍ਰਕਾਰ ਦੀ ਕਿੰਨੀ ਹੈ, ਜਾਂ ਉਹਦਾ ਵਜ਼ਨ ਕੀ ਹੈ, ਉਹਦਾ ਰੂਪ ਕੀ ਹੈ, ਉਹਦਾ ਰੰਗ ਕੀ ਹੈ, ਨਹੀਂ ਬਿਆਨ ਕੀਤਾ ਜਾ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਨੇ ਇੱਥੇ ਇਹੀ ਜ਼ਿਕਰ ਕਰਕੇ ਸਾਨੂੰ ਸਮਝਾਇਆ। ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਸ ਦਿਨ ਨਿਰਗੁਣ ਆਪ ਜਿਹੜਾ ਕਰਤਾ ਪੁਰਖ ਨਿਰਗੁਣ ਸਰੂਪ ਹੈ, ਸਰਗੁਣ ਪਿਓ ਹੀ। ਮਹਾਰਾਜ ਜੀ ਕਹਿੰਦੇ ਸਰਗੁਣ ਸਰੂਪ ਵਿੱਚ ਵੀ ਉਹੀ ਆਪ ਅਕਾਲ ਪੁਰਖ ਹੈ। ਸਰਗੁਣ, ਸਰਗੁਣ ਦਾ ਅਰਥ ਹੈ ਸਾਰੇ ਗੁਣਾਂ ਸਹਿਤ, ਸਾਰੇ ਗੁਣ ਉਹਦੇ ਨੇ, ਪਰ ਉਹ ਆਪ ਕਿਸੇ ਗੁਣ ਦਾ ਮੁਥਾਜ ਨਹੀਂ ਹੈ। ਇਹ ਗੱਲ ਦਾ ਆਪ ਦੀ ਖਿਆਲ ਰੱਖਣਾ ਵੀ ਸਾਰੀਆਂ ਕੁਆਲਿਟੀਆਂ ਸਾਰੇ ਗੁਣ ਕਰਤੇ ਪੁਰਖ ਦੇ ਨੇ, ਪਰ ਸਾਰੇ ਗੁਣਾਂ ਵਿੱਚ ਉਹ ਕਰਤਾ ਪੁਰਖ ਆਪ ਬੈਠਾ ਹੈ, ਪਰ ਕੋਈ ਗੁਣ ਐਸਾ ਨਹੀਂ ਜਿਹੜਾ ਉਹਦੀ ਸੰਪੂਰਨਤਾ ਬਿਆਨ ਕਰ ਸਕੇ। ਦਾਤਾ ਗੁਣੀ ਹੈ, ਇੱਥੋਂ ਤੱਕ ਕਿਰਪਾਲੂ ਗੁਣੀ ਹੈ, ਨਿਰੰਕਾਰ ਗੁਣੀ ਹੈ, ਪ੍ਰਤਪਾਲਕ ਗੁਣ ਹੈ, ਭਗਤ ਵਸ਼ਲ ਗੁਣ ਹੈ, ਇਹ ਸਾਰੇ ਗੁਣ ਤਾਂ ਗੁਰਮੁਖੋਂ ਮੌਜੂਦ ਨੇ, ਪਰ ਅਸਲ ਦੇ ਵਿੱਚ ਨਿਰਣਾ ਆਪ ਜੀ ਦੇ ਸਨਮੁੱਖ ਇਹ ਕਿ ਸਾਰੇ ਗੁਣ ਪ੍ਰਗਟ ਹੋਣ ਦੇ ਬਾਵਜੂਦ ਵੀ ਕੋਈ ਇੱਕ ਐਸਾ ਗੁਣ ਨਹੀਂ ਜਿਹਦੀ ਪਰਿਭਾਸ਼ਾ ਕਰਤੇ ਪੁਰਖ ਦਾ ਸਰੂਪ ਪ੍ਰਗਟ ਕਰ ਸਕੇ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਨਿਰਗੁਣ ਆਪ, ਨਿਰਗੁਣਤਾ ਸਹਿਤ ਉਹ ਕਰਤਾ ਪੁਰਖ ਆਪ ਹੈ। ਸਰਗੁਣ ਪਿਓ ਹੀ, ਮਹਾਰਾਜ ਜੀ ਕਹਿਣਗੇ ਗੁਣਾਂ ਸਹਿਤ ਵੀ ਉਹੀ ਆਪ, ਨਿਰਗੁਣ ਵੀ ਅਤੇ ਸਰਗੁਣ ਵੀ। ਸਤਿਗੁਰੂ ਜੀ ਨੇ ਕਿਹਾ ਨਿਰਗੁਣ ਇਹ ਅਵਸਥਾ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉਹ ਸਰਗੁਣ ਸਰੂਪ ਭਾਵ ਗੁਣਾਂ ਸਹਿਤ ਹਰੇਕ ਵਿੱਚ ਪ੍ਰਗਟ ਵੀ ਹੋਣ ਵਾਲਾ ਹੈ। ਅਤੇ ਸਤਿਗੁਰੂ ਕਹਿਣ ਲੱਗੇ ਨਿਰਗੁਣ ਕਿਸੇ ਗੁਣ ਰਾਹੀਂ ਉਹਨੂੰ ਬਿਆਨ ਜਾਂ ਪ੍ਰਗਟ ਹੀ ਨਹੀਂ ਕੀਤਾ ਜਾ ਸਕਦਾ। ਅੱਗੇ ਫਿਰ ਮਹਾਰਾਜ ਜੀ ਕਹਿੰਦੇ
ਕਲਾ ਧਾਰ ਜਿਨ ਸਗਲੀ ਮੋਹੀ। ਮਹਾਰਾਜ ਕਹਿਣਗੇ ਜਿਹਨੇ ਸਾਰੀ ਦੀ ਸਾਰੀ ਇਹ ਕਲਾ ਧਾਰੀ ਹੈ, ਇਹ ਕਿਰਤ ਕੀਤੀ ਹੈ, ਸਾਰੀ ਦੀ ਸਾਰੀ ਕਲਾ ਭਾਵ ਇਸ ਸ੍ਰਿਸ਼ਟੀ ਦੀ ਰਚਨਾ ਰੂਪ ਕਲਾ ਜਿਹਨੇ ਧਾਰਨ ਕੀਤੀ। ਸਗਲੀ ਮੋਹੀ, ਮਹਾਰਾਜ ਕਹਿਣਗੇ ਉਹ ਸਾਰੀ ਵਿੱਚ, ਮੋਹੀ ਦਾ ਅਰਥ ਹੈ ਵਿੱਚ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨੇ ਆਪਣੀ ਕਲਾ ਧਾਰਨ ਕੀਤੀ ਹੋਈ ਹੈ, ਆਪਣੇ ਵਸ ਕੀਤੀ। ਕਲਾ ਧਾਰ, ਮਹਾਰਾਜ ਕਹਿਣ ਲੱਗੇ ਸਗਲੀ ਮੋਹੀ, ਸਾਰੀ ਦੀ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨੇ ਆਪਣੀ ਕਲਾ ਧਾਰਨ ਕੀਤੀ ਹੈ, ਜਨਮ ਅਤੇ ਮਰਨ ਉਹਦੇ ਵਸ ਵਿੱਚ ਹੈ, ਇੱਥੋਂ ਤੱਕ ਸੰਸਾਰ ਦੇ ਗੁਣ ਅਤੇ ਅਵਗੁਣ ਉਹਦੇ ਵਸ ਵਿੱਚ ਨੇ, ਇੱਥੋਂ ਤੱਕ ਚੰਗਿਆਈ ਬੁਰਿਆਈ ਉਹਦੇ ਵਸ ਵਿੱਚ ਹੈ, ਦਿਨ ਰਾਤ ਉਹਦੇ ਵਸ ਵਿੱਚ ਹੈ, ਪਾਪ ਪੁੰਨ ਉਹਦੇ ਵਸ ਵਿੱਚ ਹੈ। ਕਲਾ ਧਾਰ, ਕਲਾ ਧਾਰ ਦਾ ਅਰਥ ਕੀ ਹੈ ਕਿ ਕਰਤੇ ਪੁਰਖ ਨੇ ਇਸ ਜੀਵਨ ਦੇ ਵਿੱਚ ਹਰੇਕ ਵਸਤ ਪੈਦਾ ਕੀਤੀ ਔਰ ਹਰੇਕ ਵਸਤ ਦੇ ਵਿੱਚ ਆਪਣਾ ਆਪਾ ਟਿਕਾ ਕੇ ਰੱਖਿਆ, ਹਰੇਕ ਵਸਤ ਉਹਨੇ ਪੈਦਾ ਕੀਤੀ। ਕਲਾ ਇਸ ਕਰਕੇ ਧਾਰੀ, ਮਹਾਰਾਜ ਜੀ ਨੇ ਕਿਹਾ ਕਲਾ ਧਾਰ ਜਿਨ ਸਗਲੀ ਮੋਹੀ, ਜਿਹਨੇ ਸਾਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਆਪਣੀ ਕਲਾ ਧਾਰਨ ਕੀਤੀ ਅਤੇ ਆਪਦੀ ਇਸ ਗੱਲ ਦਾ ਨਿਰਣਾ ਅਹਿਸਾਸ ਵਿੱਚ ਵੇਖੋ ਕਿ ਦੁਨੀਆਂ ਵਿੱਚ ਬੇਅੰਤ ਕਰਤੇ ਹੋਏ ਜਿਨ੍ਹਾਂ ਨੇ ਆਪਣੀਆਂ ਕਿਰਤਾਂ ਵਸਤੂਆਂ ਪੈਦਾ ਤਾਂ ਕੀਤੀਆਂ ਪਰ ਆਪ ਉਹਨਾਂ ਤੋਂ ਸੱਖਣੇ ਹੋ ਗਏ, ਵੱਖਰੇ ਹੋ ਗਏ, ਪਰ ਨਿਰੰਕਾਰ ਦੀ ਇਹ ਕਲਾ ਹੈ ਜੇ ਉਹਨੇ ਚਾਰ ਖਾਣੀਆਂ ਵਿੱਚ ਪਾਣੀ ਵਿੱਚ ਰਹਿਣ ਵਾਲਾ ਜੀਵ, ਮਿੱਟੀ ਤੋਂ ਪ੍ਰਗਟ ਹੋਣ ਵਾਲਾ ਜੀਵ, ਸਿੱਲ ਤੋਂ ਪੈਦਾ ਹੋਣ ਵਾਲਾ ਜੀਵ, ਅੰਡਜ ਤੋਂ, ਆਂਡਿਆਂ ਤੋਂ ਪੈਦਾ ਹੋਣ ਵਾਲਾ, ਜੇਰ ਤੋਂ ਪੈਦਾ ਹੋਣ ਵਾਲਾ ਜੀਵ, ਕਿਸੇ ਵੀ ਰੂਪ ਦੇ ਵਿੱਚ ਬਨਸਪਤੀ ਤੋਂ ਪੈਦਾ ਹੋਣ ਵਾਲਾ ਜਿਹੜਾ ਇਹ ਸਮੁੱਚਾ ਜਿਹੜਾ ਕਰਤੇ ਪੁਰਖ ਨੇ ਪ੍ਰਬੰਧ ਹੈ, ਮਹਾਰਾਜ ਕਹਿਣ ਲੱਗੇ ਉਹ ਕਰਤਾ ਪੁਰਖ ਆਪ ਸਾਰੀ ਦੀ ਸਾਰੀ ਕਲਾ ਵਿੱਚ 84 ਲੱਖ ਜੂਨਾਂ ਦੇ ਪੁਰਾਤਨ ਗ੍ਰੰਥਾਂ ਨੇ ਮੰਨੀਆਂ ਅਤੇ ਮਹਾਰਾਜ ਜੀ ਨੇ 84 ਲੱਖ ਜੂਨਾਂ ਦੇ ਵਿੱਚ ਹੀ ਕਰਤੇ ਪੁਰਖ ਦੀ ਮੌਜੂਦਗੀ ਦੱਸੀ। ਉਹ ਆਪ ਸਾਰਿਆਂ ਵਿੱਚ ਬੈਠਾ ਹੈ, ਮਹਾਰਾਜ ਕਹਿਣਗੇ ਉਹਦੀ ਕਲਾ ਹੈ ਕਿ ਉਹਨੇ ਆਪਣੀਆਂ ਵਸਤੂਆਂ ਪੈਦਾ ਕਰਕੇ ਉਹਨਾਂ ਵਸਤੂਆਂ ਤੋਂ ਵੱਖਰਾ ਨਹੀਂ ਹੋਇਆ। ਵੱਖਰਾ ਸਮਝਦੇ ਹੋ ਨਾ, ਇੱਕ ਮਿਸਤਰੀ ਤੁਸੀਂ ਆਪਣੇ ਘਰ ਵਿੱਚ ਲਾਓ ਅਤੇ ਉਹ ਮਿਸਤਰੀ ਘਰ ਬਣਾ ਕੇ ਉੱਥੇ ਥੋੜ੍ਹੀ ਰਹਿਣ ਲੱਗ ਪੈਂਦਾ, ਵੱਖਰਾ ਹੋ ਗਿਆ। ਪਰ ਕਰਤੇ ਪੁਰਖ ਨੇ ਆ ਜਿਹੜਾ ਤੁਹਾਡਾ ਸਰੀਰ ਇਹਦੀ ਸਾਜਣਾ ਕੀਤੀ, ਉਹ ਆਪ ਵੱਖ ਨਹੀਂ ਹੋਇਆ, ਉਸ ਸਰੀਰ ਨੂੰ ਸਾਜ ਕੇ ਫਿਰ ਕਰਤਾ ਪੁਰਖ ਬਣਿਆ, ਕਰਤਾ ਵੀ ਹੋਈ ਪੁਰਖ ਵਿਆਪਕ ਵੀ ਹੋਈ, ਸਾਰਿਆਂ ਦੇ ਵਿੱਚ ਬੈਠਾ। ਅੱਗੇ ਫਿਰ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਹਾਂ, ਕਹਿੰਦੇ ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ। ਉਹਨੇ ਆਪਣੇ ਕੌਤਕ ਆਪ ਪ੍ਰਗਟ ਕੀਤੇ ਨੇ ਨਿਰੰਕਾਰ, ਇਹ ਉਹਦੇ ਕੌਤਕ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਆਪਣੇ ਚਰਿਤ ਪ੍ਰਭ ਆਪ ਬਣਾਏ, ਉਹਨੇ ਆਪਣੇ ਕੌਤਕ ਜਿਹੜੇ ਨੇ ਉਹ ਸੰਸਾਰ ਦੇ ਉੱਪਰ ਆਪ ਵਰਤਾਏ। ਕੌਤਕ ਕੀ ਹੈ ਉਹਦਾ, ਕਿਸੇ ਵੇਲੇ ਬੰਦਾ ਘਿਓ ਵਿੱਚ ਭਿੱਜੀ ਹੋਈ ਰੋਟੀ ਨੂੰ ਵੀ ਖਾਣ ਵਾਸਤੇ ਤਿਆਰ ਨਹੀਂ ਹੁੰਦਾ, ਕਦੀ ਸੁੱਕੀ ਹੋਈ ਰੋਟੀ, ਇੱਥੋਂ ਤੱਕ ਪਾਣੀ ਵਿੱਚ ਭਿਉਂ ਕੇ ਖਾਣ ਵਾਸਤੇ ਮਜਬੂਰ ਹੋ ਜਾਂਦਾ, ਇਹ ਉਸੇ ਦਾ ਕੌਤਕ ਹੈ। ਸਤਿਗੁਰੂ ਕਹਿਣਗੇ ਕਦੀ ਘਿਓ ਅਤੇ ਖੰਡ ਨਾਲ ਭਿੱਜੀ ਹੋਈ ਰੋਟੀ ਨਹੀਂ ਖਾਣ ਨੂੰ ਤਿਆਰ ਇਨਸਾਨ, ਅਤੇ ਕਿਸੇ ਵੇਲੇ ਇਹੋ ਜਿਹਾ ਮਜਬੂਰ ਹੋ ਜਾਂਦਾ ਕਿ ਕਿਸੇ ਵੇਲੇ ਉਹੀ ਇਨਸਾਨ ਜਿਹੜਾ ਥਾਲੀ ਵਿੱਚ ਪਈ ਹੋਈ ਰੋਟੀ ਨੂੰ ਲੱਤ ਮਾਰ ਕੇ ਪਰਾਂ ਕਰਨ ਦੀ ਸਮਰੱਥਾ ਰੱਖਦਾ ਸੀ, ਅੱਜ ਉਹੀ ਇਨਸਾਨ ਘਰ ਘਰ ਵਿੱਚ ਤਰਸਦਾ ਹੈ ਮੰਗਣ ਵਾਸਤੇ ਵੀ ਇੱਕ ਪ੍ਰਸ਼ਾਦਾ ਮਿਲ ਜਾਏ। ਸਤਿਗੁਰੂ ਜੀ ਤੋਂ ਪੁੱਛੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਬ ਹੂੰ ਘਿਓ ਖਾਂਡ ਨਾ, ਇਹ ਜੀਵਨ ਵਿੱਚ ਕਬ ਹੂੰ ਖਾਂਡ ਘਿਓ ਨਾ ਭਾਵੈ, ਕਬ ਹੂੰ ਘਰ ਘਰ ਟੂਕ ਮੰਗਾਵੈ। ਕਦੀ ਖੰਡ ਅਤੇ ਘਿਓ ਦੀ ਰੋਟੀ ਚੰਗੀ ਨਹੀਂ ਲੱਗਦੀ, ਕਦੀ ਘਰ ਘਰ ਵਿੱਚ ਟੁਕੜੇ ਮੰਗ ਕੇ ਗੁਜ਼ਾਰਾ ਕਰਨ ਦੀ ਸਮਰੱਥਾ ਹੈ। ਮਹਾਰਾਜ ਕਹਿਣਗੇ ਉਹਦੇ ਵਸ ਵਿੱਚ, ਇਹ ਉਹਦਾ ਚਲਿਤ ਹੈ ਕਿ ਉਹਦੀ ਮਰਜ਼ੀ ਕਿ ਜੀਵਨ ਵਿੱਚ ਇੱਕ ਭਿਖਾਰੀ ਬੰਦੇ ਨੂੰ ਉਠਾ ਕੇ ਰਾਜ ਦੇ ਦੇ, ਉਹਦਾ ਕੌਤਕ ਹੈ ਕਿ ਉਹਦੀ ਮਰਜ਼ੀ ਕਿ ਕਿਸੇ ਤਖ਼ਤ 'ਤੇ ਬੈਠੇ ਹੋਏ ਇਨਸਾਨ ਨੂੰ ਚਿਰਾਂ ਵਿੱਚ ਨੇਸ ਤੋਂ ਨਾਬੂਦ ਕਰਦਾ। ਇੱਕ ਉਦਾਹਰਣ ਆਪ ਜੀ ਦੇ ਸਨਮੁੱਖ, ਉਹਦੇ ਕੌਤਕ ਕੀ ਕਰ ਸਕਦਾ ਹੈ ਨਿਰੰਕਾਰ। ਸਤਿਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਚੌਥਾ ਸਵਾਲ ਪੁੱਛਿਆ ਨਾ ਪੀਰ ਦਸਤਗੀਰ ਨੇ,
ਪੀਰ ਦਸਤਗੀਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਵੀ ਚਲੋ ਠੀਕ ਹੈ, ਤਿੰਨ ਸਵਾਲਾਂ ਦਾ ਜ਼ਿਕਰ ਆਪ ਜੀ ਦੇ ਸਨਮੁਖ ਵਾਰੀ ਵਾਰੀ ਕੀਤਾ ਹੈ ਪਹਿਲਾਂ, ਜਿਹਦੇ ਵਿੱਚ ਉਹਨੇ ਪੁੱਛਿਆ ਸੀ ਕਿ ਪਰਮੇਸ਼ਰ ਇਸ ਧਰਤੀ 'ਤੇ ਕਿਵੇਂ ਵਰਤਦਾ ਹੈ ਅਤੇ ਜੇ ਉਹ ਇੱਕ ਹੈ ਤਾਂ ਸਾਰਿਆਂ ਵਿੱਚ ਕਿਵੇਂ ਬੈਠਾ ਹੈ, ਅਤੇ ਜੇ ਸਾਰਿਆਂ ਵਿੱਚ ਬੈਠਾ ਹੈ ਤਾਂ ਪ੍ਰਗਟ ਕਰਕੇ ਵਿਖਾਓ। ਇਹ ਤਿੰਨ ਸਵਾਲ ਸੀ, ਪਰ ਜਿਹੜਾ ਉਹਨੇ ਚੌਥਾ ਸਵਾਲ ਪੁੱਛਿਆ, ਮਹਾਰਾਜ ਨੇ ਤਿੰਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ। ਚੌਥਾ ਸਵਾਲ ਉਹਨੇ ਪੁੱਛਿਆ, ਉਹ ਕਹਿੰਦਾ ਵੀ ਮੈਨੂੰ ਦੱਸੋ, ਠੀਕ ਹੈ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ, ਪਰ ਮੈਨੂੰ ਇਹ ਗੱਲ ਦੱਸ ਦਿਓ ਵੀ ਪਰਮੇਸ਼ੁਰ ਕਰ ਕੀ ਸਕਦਾ। ਅਤੇ ਆਪ ਜੀ ਦੇ ਸਨਮੁੱਖ ਬੇਨਤੀ ਕਰਾਂ ਕਿ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਬਹੁਤ ਵੱਡਾ ਫਤਵਾ ਜਾਰੀ ਕਰ ਦਿੱਤਾ ਗਿਆ ਸੀ ਵੀ ਜਿੰਨਾ ਚਿਰ ਤੱਕ ਇਹ ਸਵਾਲਾਂ ਦੇ ਜਵਾਬ ਨਹੀਂ ਦੇਣਗੇ, ਤ੍ਰਿਪਤ ਨਹੀਂ ਹੋਣ ਸਾਨੂੰ ਕਰਨਗੇ, ਅਸੀਂ ਸੰਤੁਸ਼ਟ ਨਹੀਂ ਹੁੰਦੇ। ਜੇ ਨਾ ਸੰਤੁਸ਼ਟ ਕਰ ਸਕੇ ਤਾਂ ਆਉਣ ਵਾਲੇ ਸਮੇਂ ਵਿੱਚ ਨਾਲ ਹੀ ਫੈਸਲਾ ਲੈ ਕੇ ਇਹਨਾਂ ਨੂੰ ਜਿਹੜਾ ਹੈ ਸਜ਼ਾਏ ਮੌਤ ਦਿੱਤੀ ਜਾਏ, ਕਿਉਂਕਿ ਇਹਨਾਂ ਨੇ ਸੰਗੀਤ ਵਾਦਨ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪੀਰ ਦਸਤਗੀਰ ਜਿਹੜਾ ਤਖ਼ਤ 'ਤੇ ਬੈਠਾ ਸੀ, ਮਹਾਰਾਜ ਥੱਲੇ ਬੈਠੇ, ਭਾਈ ਮਰਦਾਨਾ ਸਾਹਿਬ ਵੀ ਥੱਲੇ, ਪੀਰ ਦਸਤਗੀਰ ਕਹਿੰਦਾ ਠੀਕ ਹੈ ਮੈਨੂੰ ਦੱਸੋ ਵੀ ਖੁਦਾ ਨਿਰੰਕਾਰ ਪਰਮੇਸ਼ੁਰ ਕੀ ਕਰ ਸਕਦਾ। ਸਤਿਗੁਰੂ ਕਹਿਣ ਲੱਗੇ ਕਿ ਦਸਤਗੀਰ ਇਹ ਨਿਯਮ ਹੈ ਕਿ ਜਿਹੜਾ ਸਵਾਲ ਪੁੱਛਣ ਵਾਲਾ ਹੁੰਦਾ ਹੈ, ਸਵਾਲ ਪੁੱਛਣ ਵਾਲਾ ਹਮੇਸ਼ਾ ਨੀਵਾਂ ਹੁੰਦਾ ਹੈ। ਪੁੱਛਣ ਆਇਆ ਅਭਿਲਾਖੀ ਭੁੱਖਾ ਬੰਦਾ ਜਿਹੜਾ ਹੈ ਉਹ ਨੀਵਾਂ ਹੁੰਦਾ ਹੈ, ਦੇਣ ਵਾਲੇ ਨੂੰ ਉੱਚੀ ਥਾਂ ਮਿਲਦੀ, ਕਿਉਂਕਿ ਜਿਹੜਾ ਦੇ ਰਿਹਾ ਹੈ, ਕੋਈ ਵਿਦਵਾਨ ਵਿਦਵਤਾ ਪੜ੍ਹਾ ਰਿਹਾ ਹੈ, ਉਹ ਆਪ ਉੱਚੀ ਜਗ੍ਹਾ 'ਤੇ ਬੈਠਾ ਹੈ, ਅਤੇ ਜਿਹੜਾ ਪੁੱਛਣ ਵਾਲਾ ਸਿੱਖਿਆ ਲੈਣ ਵਾਲਾ ਉਹ ਨੀਵੀਂ ਜਗ੍ਹਾ 'ਤੇ ਬੈਠਾ ਹੈ। ਸਾਰੇ ਜਵਾਬ ਤੈਨੂੰ ਤਖ਼ਤ 'ਤੇ ਬੈਠਿਆਂ ਦਿੱਤੇ, ਪਰ ਜਿਹੜਾ ਅਖੀਰਲਾ ਸਵਾਲ ਹੈ ਉਹ ਤੈਨੂੰ ਤਾਂ ਜਵਾਬ ਦਿਆਂਗੇ ਜਦੋਂ ਤਖ਼ਤ ਤੋਂ ਉੱਠ ਕੇ ਥੱਲੇ ਆਣ ਕੇ ਬੈਠੇ। ਉਹਨੇ ਕਿਹਾ ਜੀ ਠੀਕ ਹੈ ਮੈਨੂੰ ਕੋਈ ਚਿੰਤਾ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਕੀਤਾ, ਜਦੋਂ ਪੀਰ ਦਸਤਗੀਰ ਜ਼ਮੀਨ 'ਤੇ ਆਣ ਕੇ ਬੈਠਾ, ਮਹਾਰਾਜ ਨੇ ਇਸ਼ਾਰਾ ਕੀਤਾ ਭਾਈ ਮਰਦਾਨਾ ਸਾਹਿਬ ਨੂੰ, ਅਤੇ ਭਾਈ ਮਰਦਾਨਾ ਸਾਹਿਬ ਉਸੇ ਵਕਤ ਜ਼ਮੀਨ ਤੋਂ ਉੱਠੇ ਅਤੇ ਉਹ ਦਸਤਗੀਰ ਦੇ ਤਖ਼ਤ 'ਤੇ ਬੈਠੇ। ਪੀਰ ਦਸਤਗੀਰ ਨੂੰ ਸਤਿਗੁਰੂ ਜੀ ਕਹਿਣ ਲੱਗੇ, ਕਹਿਣਗੇ ਪਤਾ ਹੈ ਕੁਛ ਸਮਝ ਲੱਗੀ ਕੀ ਕਰ ਸਕਦਾ ਹੈ ਖੁਦਾ? ਕਹਿੰਦਾ ਜੀ ਨਹੀਂ। ਇਹਦੇ 'ਚ ਕੀ ਸਮਝ ਲੱਗਣੀ ਹੈ? ਥੱਲਿਓਂ ਬਿਠਾ ਕੇ ਤੁਸੀਂ ਬੰਦੇ ਨੂੰ ਉੱਤੇ ਮੇਰੇ ਤਖ਼ਤ 'ਤੇ ਬਿਠਾ ਦਿੱਤਾ ਮੈਨੂੰ ਥੱਲੇ, ਕਹਿੰਦੇ ਸਮਝ ਨਹੀਂ ਲੱਗੀ? ਕਹਿੰਦਾ ਬਿਲਕੁਲ ਨਹੀਂ ਲੱਗੀ। ਸਤਿਗੁਰੂ ਕਹਿੰਦੇ ਕੁਝ ਪਲ ਪਹਿਲਾਂ ਅਸੀਂ ਬਿਲਕੁਲ ਤੇਰੇ ਅੱਗੇ ਬੈਠੇ, ਅਸੀਂ ਮੁਜ਼ਰਮ ਸੀ, ਅਤੇ ਮੁਜ਼ਰਮ ਹੋ ਕੇ ਭਾਵ ਦੋਸ਼ੀ ਹੋ ਕੇ ਇੱਥੇ ਥੱਲੇ ਬੈਠੇ ਸੀ, ਤੂੰ ਤਖ਼ਤ 'ਤੇ ਬੈਠਾ ਹੋ ਕੇ ਆਪਣੀ ਤਾਕਤ ਇਸਤੇਮਾਲ ਕਰ ਰਿਹਾ ਸੀ। ਇੱਕ ਗੱਲ ਦਾ ਨਿਰਣਾ ਕਰ ਪੀਰ ਦਸਤਗੀਰ, ਤੂੰ ਹੁਣ ਥੱਲੇ ਆਣ ਕੇ ਬੈਠ ਗਿਆ, ਅਤੇ ਜਿਨ੍ਹਾਂ ਉੱਪਰ ਤੂੰ ਤਾੜ ਕੇ ਨਿਗਾਹ ਕਰਕੇ ਵੇਖਦਾ ਪਿਆ ਸੀ ਉਹ ਤਖ਼ਤ 'ਤੇ ਬੈਠ ਗਿਆ। ਕਹਿੰਦਾ ਮੈਨੂੰ ਬਰੀਕੀ ਨਾਲ ਸਮਝਾਓ। ਸਤਿਗੁਰੂ ਕਹਿੰਦੇ ਖੁਦਾ ਜੋ ਤੇਰੀ ਸੋਚ ਵਿੱਚ ਵੀ ਨਹੀਂ ਉਹ ਵੀ ਕਰ ਸਕਦਾ, ਉਹਦੀ ਮਰਜ਼ੀ ਆਏ ਤਖ਼ਤ 'ਤੇ ਬੈਠਿਆਂ ਨੂੰ ਜ਼ਮੀਨ 'ਤੇ ਬਿਠਾ ਦੇ, ਉਹਦੀ ਮਰਜ਼ੀ ਆਏ ਜ਼ਮੀਨ 'ਤੇ ਬੈਠੇ ਨੂੰ ਤਖ਼ਤ ਦੀ ਸੋਭਾ ਦੇ ਦੇ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਨਿਰਣਾ ਕਰਕੇ ਕਿਹਾ ਕਿ ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ, ਉਹ ਕਰਤੇ ਪੁਰਖ ਦਾ ਹੁਕਮ ਹੈ, ਉਹਦੀ ਮਰਜ਼ੀ ਹੈ, ਉਹ ਕਰਤਾ ਪੁਰਖ ਭਿਖਾਰੀ ਤੋਂ ਰਾਜਾ ਬਣਾ ਦੇ ਅਤੇ ਰਾਜੇ ਤੋਂ ਭਿਖਾਰੀ ਬਣਾ ਦੇ। ਔਰ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਆਪ ਜੀ ਬੈਠੇ ਹੋ, ਇਸ ਗੱਲ ਦਾ ਨਿਰਣਾ ਆਪਣੇ ਅੰਦਰ ਇਕਾਗਰਤਾ ਸਹਿਤ ਰੱਖੋ। ਸਤਿਗੁਰੂ ਜੀ ਕਹਿਣ ਲੱਗੇ ਆਪਣੇ ਚਰਿਤ ਪ੍ਰਭ ਆਪ ਬਣਾਏ, ਉਹਦੇ ਕੌਤਕ ਨੇ, ਉਹਦੀ ਮਰਜ਼ੀ ਹੈ ਕਿ ਉਹਨੇ ਕਿਹਨੂੰ ਤਖ਼ਤ 'ਤੇ ਬਿਠਾਉਣਾ ਅਤੇ ਕਿਹਨੂੰ ਤਖ਼ਤ ਤੋਂ ਥੱਲੇ ਲਾ ਦੇਣਾ। ਟੁੰਡੇ ਆਸ ਰਾਜੇ ਕੀ ਧੁਨੀ ਪੜ੍ਹਦੇ ਆ ਨਾ ਆਸਾ ਦੀ ਵਾਰ ਦੇ ਉੱਪਰ, ਟੁੰਡਾ ਆਸ ਰਾਜਾ ਕੌਣ ਸੀ? ਇੱਕ ਰਾਜੇ ਦਾ ਪੁੱਤਰ ਹੈ ਰਾਜਾ ਆਸ, ਇੱਕ ਰਾਜੇ ਦਾ ਪੁੱਤਰ ਹੈ, ਉਮਰ ਵੱਡੀ ਹੈ, ਨੌਜਵਾਨ ਹੈ, ਬਲੀ ਹੈ, ਤਾਕਤਵਰ ਹੈ, ਸਮਰੱਥਾ ਬਹੁਤ ਵੱਡੀ,
ਨੌਜਵਾਨ ਅਤੇ ਸੂਰਮਾ ਹੋਣ ਦੇ ਨਾਤੇ ਇਹਦੀ ਪੈਂਟ ਸੀ ਸਾਰੀ ਫੌਜ ਵਿੱਚ, ਸਾਰੇ ਮੰਤਰੀਆਂ ਸੰਤਰੀਆਂ ਵਿੱਚ, ਵੀ ਆਉਣ ਵਾਲਾ ਰਾਜਾ ਤਖ਼ਤ 'ਤੇ ਬੈਠਣ ਦੀ ਯੋਗਤਾ ਰੱਖਦਾ ਹੈ। ਪਰ ਉਹਨਾਂ ਦਿਨਾਂ ਵਿੱਚ ਜਿਹੜਾ ਰਾਜੇ ਅਸ ਦਾ ਪਿਤਾ ਸੀ, ਇਹਨੇ ਸ਼ਾਦੀ ਕਰਵਾ ਲਈ ਅਤੇ ਇੱਕ ਨੌਜਵਾਨ ਲੜਕੀ ਦੇ ਨਾਲ ਉਹਨੇ ਸ਼ਾਦੀ ਕਰਾਉਣ ਤੋਂ ਬਾਅਦ ਕੁਝ ਸਮਾਂ ਗੁਜ਼ਰਿਆ ਅਤੇ ਇਹ ਜਿਹੜਾ ਰਾਜਾ ਅਸ ਸੀ, ਇਹਨੇ ਆਪਣੀ ਮਾਂ ਸਮਝ ਕੇ ਪੈਰੀਂ ਹੱਥ ਲਾਉਣਾ, ਮੱਥਾ ਟੇਕਣ ਦੀ ਕੋਸ਼ਿਸ਼ ਕਰਨੀ। ਪਰ ਉਸ ਵਕਤ ਜਿਹੜੀ ਰਾਜੇ ਦੀ ਨੌਜਵਾਨ ਰਾਣੀ ਅਜੇ ਕੁਝ ਸਮਾਂ ਪਹਿਲਾਂ ਵਿਆਹ ਕੇ ਆਈ ਸੀ, ਉਹਦੀ ਨਿਗਾਹ ਦੀ ਮੈਲ ਜਿਹੜੀ ਸੀ ਉਸ ਵਕਤ ਇਸ ਰਾਜੇ ਅਸ ਦੇ ਉੱਪਰ ਪ੍ਰਗਟ ਹੋ ਗਈ, ਜਿਹੜਾ ਰਾਜੇ ਦਾ ਪੁੱਤਰ ਸੀ ਅਸ, ਇਹਦੇ ਉੱਪਰ ਪ੍ਰਗਟ ਹੋ ਗਈ। ਉਸ ਵੇਲੇ ਉਹਨੇ ਇਹ ਵੀ ਯੁਕਤ ਬਣਾਈ ਵੀ ਕਿਵੇਂ ਨਾ ਕਿਵੇਂ ਕਰਕੇ ਤੂੰ ਸ਼ਾਦੀ ਮੇਰੇ ਨਾਲ ਕਰ, ਮੇਰੇ ਕੋਲ ਇੰਨੀ ਯੋਗਤਾ ਹੈ ਕਿ ਰਾਜ ਤਖ਼ਤ 'ਤੇ ਤੈਨੂੰ ਬਿਠਾਉਣ ਦੀ ਸਮਰੱਥਾ ਮੇਰੇ ਕੋਲ। ਉਹਨੇ ਉਸੇ ਵਕਤ ਦੋਵੇਂ ਹੱਥ ਜੋੜ ਕੇ ਆਖਿਆ ਕਿ ਦੇਖੋ, ਤੁਹਾਡੇ ਮਨ ਦੀ ਬਿਰਤੀ ਦਾ ਮੈਨੂੰ ਅਹਿਸਾਸ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਯੋਗਤਾ ਕੇਵਲ ਤੁਹਾਡੀ ਮੇਰੀ ਮਾਂ ਵਰਗੀ ਹੈ, ਇਸ ਕਰਕੇ ਇਸ ਤੋਂ ਉੱਪਰ ਕੁਛ ਨਹੀਂ। ਮੈਂ ਤੁਹਾਨੂੰ ਮਾਂ ਬਣਾ ਕੇ ਸਵੀਕਾਰ ਕੀਤਾ, ਪਰ ਤੁਹਾਡੀ ਇਸ ਨਿਗਾਹ ਨੇ ਮੇਰੀਆਂ ਵੀ ਅੱਖਾਂ ਨੀਵੀਆਂ ਕਰਕੇ ਰੱਖ ਦਿੱਤੀਆਂ। ਮੈਂ ਤੁਹਾਡਾ ਪ੍ਰਸਤਾਵ ਸਵੀਕਾਰ ਨਹੀਂ ਕਰ ਸਕਦਾ। ਮੈਂ ਤੁਹਾਨੂੰ ਮਾਂ ਪ੍ਰਵਾਨ ਕੀਤਾ ਅਤੇ ਬਿਲਕੁਲ ਮਾਂ ਦੀ ਯੋਗਤਾ ਰੱਖਦੇ ਹੋ। ਉਹਨੇ ਕਿਹਾ ਫਿਰ ਠੀਕ ਹੈ, ਜੇ ਤੂੰ ਕੁਝ ਦਿਨਾਂ ਦਾ ਤੈਨੂੰ ਮੌਲਤ ਦਿੰਦੀ ਹਾਂ, ਜੇ ਤੈਨੂੰ ਮੌਕਾ ਹੈ ਅਜੇ ਵੀ। ਉਹਨੇ ਕਿਹਾ ਨਹੀਂ। ਅਖੀਰ 'ਤੇ ਜਿਸ ਵਕਤ ਰਾਜੇ ਅਸ ਦਾ ਪਿਤਾ ਘਰ ਆਇਆ ਅਤੇ ਉਸ ਇਸਤਰੀ ਨੇ ਆਪਣੀ ਤੌਹੀਨ ਸਮਝੀ ਕਿ ਇੱਕ ਨੌਜਵਾਨ ਵਿਅਕਤੀ ਨੇ ਮੇਰਾ ਪ੍ਰਸਤਾਵ ਠੁਕਰਾ ਦਿੱਤਾ। ਉਹਨੇ ਕਿਹਾ ਵੀ ਰਾਜਨ, ਜਿਹੜਾ ਤੇਰਾ ਪੁੱਤਰ ਹੈ ਨੌਜਵਾਨ, ਇਹਦੀ ਅੱਖ ਮੈਲੀ ਹੈ, ਇਹ ਵਾਸ਼ਨਾ ਦੀ ਨਿਗਾਹ ਨਾਲ ਮੈਨੂੰ ਦੇਖਦਾ ਹੈ, ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ। ਇੱਥੋਂ ਤੱਕ ਇਸ ਤੋਂ ਪਹਿਲਾਂ ਕਿ ਕੋਈ ਮਾੜਾ ਕਰਮ ਹੋ ਜਾਏ, ਮੈਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਾਂਗੀ, ਇਹ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ। ਰਾਜੇ ਅਸ ਦੇ ਪਿਤਾ ਨੇ ਗੁੱਸਾ ਖਾਧਾ ਵੀ ਮੇਰਾ ਪੁੱਤਰ। ਉਹਨੇ ਇੱਕ ਨਹੀਂ ਸੁਣੀ, ਆਪਣੇ ਮੰਤਰੀਆਂ ਨੂੰ ਕਿਹਾ ਵੀ ਇਹਦੇ ਟੁਕੜੇ ਕਰਕੇ, ਇਹੀ ਸਜ਼ਾ ਹੈ, ਇਹਦੇ ਟੁਕੜੇ ਕਰਕੇ ਕਿਸੇ ਖੂਹ ਦੇ ਵਿੱਚ ਸੁੱਟ ਦਿਓ। ਮੰਤਰੀਆਂ ਨੇ ਕਿਹਾ ਵੀ ਰਾਜਨ, ਆਪਣੇ ਪੁੱਤਰ ਦੀ ਤਾਂ ਗੱਲ ਸੁਣ। ਉਹਨੇ ਕਿਹਾ ਨਹੀਂ, ਮੈਨੂੰ ਆਪਣੀ ਪਤਨੀ 'ਤੇ ਪੂਰਾ ਵਿਸ਼ਵਾਸ ਅਤੇ ਭਰੋਸਾ ਹੈ। ਉਹਨਾਂ ਮੰਤਰੀਆਂ ਨੂੰ ਪਤਾ ਸੀ ਵੀ ਰਾਜਾ ਵਾਸ਼ਨਾ ਦੇ ਵੱਸ ਹੋਇਆ, ਆਪਣੇ ਪੁੱਤਰ ਨੂੰ ਮਾਰਨ ਵਾਸਤੇ ਤਿਆਰ ਹੋ ਗਿਆ। ਇਹਨੇ ਕੀ ਕੀਤਾ ਵੀ ਮੰਤਰੀਆਂ ਨੇ ਆਪਸ ਵਿੱਚ ਸਲਾਹ ਕੀਤੀ, ਰਾਜੇ ਨੇ ਨਿਸ਼ਾਨੀ ਰੱਖੀ ਵੀ ਪੁੱਤਰ ਦੇ ਟੁਕੜੇ ਕਰਕੇ ਉਹਦੀ ਨਿਸ਼ਾਨੀ ਲਿਆ ਕੇ ਮੈਨੂੰ ਵਿਖਾਉਣੀ ਹੈ। ਕਹਿੰਦੇ ਜੀ ਠੀਕ ਹੈ। ਉਹ ਰਾਜੇ ਅਸ ਨੂੰ ਕਹਿੰਦੇ ਵੀ ਤੂੰ ਦੌੜ ਜਾ, ਜਿੱਥੇ ਜਾ ਸਕਦਾ ਚਲਾ ਜਾ, ਅਸੀਂ ਆਪੇ ਨਜਿੱਠ ਲਾਂਗੇ, ਆਪੇ ਜੋ ਸਾਨੂੰ ਸਜ਼ਾ ਮਿਲੇਗੀ। ਉਹਨੇ ਕਿਹਾ ਨਹੀਂ, ਤੁਹਾਨੂੰ ਹੁਕਮ ਹੋਇਆ। ਇੱਕ ਮੰਤਰੀ ਨੇ ਸਿਆਣਪ ਕੀਤੀ, ਉਹਨੇ ਉਸ ਵਕਤ ਇੱਕ ਗੁੱਟ ਲਾ ਲਿਆ, ਉਹਦਾ ਇੱਕ ਗੁੱਟ ਲਾ ਕੇ ਤਲਵਾਰ ਦੇ ਨਾਲ ਇੱਥੋਂ ਤੱਕ ਜਿਹੜਾ ਅਰਕ ਸੀ ਅੱਧੀ ਬਾਂਹ ਕਹਿ ਲਈ, ਅੱਧੀ ਬਾਂਹ ਲਾ ਕੇ ਆਪਣੇ ਨਾਲ ਲੈ ਗਿਆ ਅਤੇ ਖੂਹ ਵਿੱਚ ਸੁੱਟ ਦਿੱਤਾ। ਅਤੇ ਰਾਜੇ ਨੂੰ ਨਿਸ਼ਾਨੀ ਵਿਖਾ ਦਿੱਤੀ ਵੀ ਤੇਰੇ ਪੁੱਤਰ ਦੇ ਸਰੀਰ ਦਾ ਇੱਕ ਟੁਕੜਾ ਅਸੀਂ ਲੈ ਕੇ ਆ ਗਏ। ਬੜਾ ਖੁਸ਼ ਹੋਇਆ ਕਿ ਮੇਰੇ ਘਰ ਦੇ ਵਿੱਚ ਨਿਯਮ ਚੱਲਦੇ ਨੇ। ਪਰ ਮੰਤਰੀਆਂ ਨੂੰ ਪਤਾ ਸੀ ਉਸ ਵਕਤ, ਕਹਿੰਦੇ ਕਿ ਇਹ ਰਾਜਾ ਅਸ ਜਿਹੜਾ ਸੀ, ਭਾਵ ਜਿਹਨੂੰ ਜਿਹਦੀ ਬਾਂਹ ਲਾਈ ਗਈ, ਇਹ ਖੂਹ ਦੇ ਵਿੱਚ ਡਿੱਗਾ ਅਤੇ ਜਾਣ ਲੱਗਿਆ। ਮੰਤਰੀ ਨੇ ਕਿਹਾ ਸੀ ਪੁੱਤਰ ਮੈਂ ਕੋਸ਼ਿਸ਼ ਕਰ ਦਿੱਤੀ, ਹੁਣ ਬਚਣਾ ਜਾਂ ਨਹੀਂ ਬਚਣਾ ਇਹ ਖੁਦਾ ਦੇ ਵੱਸ ਦੀ ਗੱਲ। ਇੱਥੇ ਫਿਰ ਕਹਿੰਦੇ ਆ ਜਦੋਂ ਇਹ ਖੂਹ ਵਿੱਚ ਡਿੱਗਾ ਅਤੇ ਕੋਈ ਧੋਬੀ ਆਏ ਸਨ, ਧੋਬੀ ਲੰਘੇ ਲਾਗੋਂ ਦੀ, ਅਤੇ ਕਈਆਂ ਨੇ ਕਿਹਾ ਵੀ ਇਸ ਨੂੰ ਜਿਹੜਾ ਸੀ ਉਹ ਕੁਝ ਆਜੜੀ ਆਏ, ਆਜੜੀਆਂ ਨੇ ਜਿਹੜਾ ਸੀ ਇਹਨੂੰ ਧੋਬੀ ਘਾਟ ਦੇ ਵਿੱਚ ਵੇਚ ਦਿੱਤਾ, ਇਹਦਾ ਇਲਾਜ ਕੀਤਾ ਥੋੜ੍ਹਾ ਬਹੁਤਾ, ਅਤੇ ਧੋਬੀ ਘਾਟ ਦੇ ਵਿੱਚ ਜਿਹੜਾ ਸੀ ਇਹਨੂੰ ਰੱਖ ਲਿਆ ਗਿਆ। ਧੋਬੀਆਂ ਨੇ ਵੀ ਪ੍ਰਸ਼ਾਦਾ ਪਾਣੀ ਤੈਨੂੰ ਦਿਆਂਗੇ, ਕੰਮ ਸਾਡੇ ਘਰੇ ਕਰਨਾ। ਮੈਂ ਕਿਹਾ ਜੀ ਠੀਕ। ਕਈ ਮਹੀਨੇ ਆਪਣੀ ਪਛਾਣ ਲੁਕਾ ਕੇ ਧੋਬੀ ਘਾਟ ਵਿੱਚ ਕੰਮ ਕਰਦਾ ਰਿਹਾ, ਕੱਪੜੇ ਧੋਂਦਾ ਰਿਹਾ ਇੱਕ ਬਾਂਹ ਦੇ ਨਾਲ ਹੀ।
ਜਦੋਂ ਲੰਮਾ ਸਮਾਂ ਜਿਹੜਾ ਸੀ ਉਹ ਧੋਬੀ ਘਾਟ ਦੇ ਵਿੱਚ ਇਹਨੇ ਕੰਮ ਕਰਨਾ ਸ਼ੁਰੂ ਕੀਤਾ। ਜਿਹੜੇ ਪਰਗਣੇ ਵਿੱਚ ਇਹ ਗਿਆ ਸੀ ਉਸ ਪਰਗਣੇ ਦਾ ਉਸ ਇਲਾਕੇ ਦਾ ਰਾਜਾ ਅਚਾਨਕ ਰਾਤ ਨੂੰ ਜਿਹੜਾ ਹੈ ਉਹਦੀ ਮੌਤ ਹੋ ਜਾਂਦੀ, ਪੁੱਤਰ ਉਹਦੇ ਘਰ ਵਿੱਚ ਕੋਈ ਵੀ ਨਹੀਂ। ਅਤੇ ਉਸ ਵਕਤ ਸਾਰੇ ਮੰਤਰੀ ਸਿਆਣੇ ਸੀ, ਲਾਲਚ ਨਹੀਂ ਕੀਤਾ, ਉਹਨਾਂ ਸਲਾਹ ਕੀਤੀ ਵੀ ਕਿਹੜਾ ਬੰਦਾ ਹੈ ਜਿਹੜਾ ਤਖ਼ਤ 'ਤੇ ਬਿਠਾਇਆ ਜਾਏ। ਦੋ ਤਿੰਨ ਦਿਨ ਵਿਚਾਰ ਕਰਨ ਤੋਂ ਬਾਅਦ ਉਹਨਾਂ ਕਿਹਾ ਵੀ ਖੁਦਾ 'ਤੇ ਛੱਡ ਦਿਓ, ਰੱਬ 'ਤੇ ਛੱਡ ਦਿਓ। ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਕਿਉਂ ਨਾ ਕੱਲ੍ਹ ਨੂੰ ਜਦੋਂ ਅੰਮ੍ਰਿਤ ਵੇਲਾ ਸਵੇਰ ਸਭ ਤੋਂ ਪਹਿਲਾਂ ਦਿਨ ਦੇ ਚੜ੍ਹਾਅ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਸਾਡੇ ਨਗਰ ਦੇ ਦਰਵਾਜ਼ੇ ਨੂੰ ਪਾਰ ਕਰੇਗਾ, ਜਿਵੇਂ ਨਗਰਾਂ ਵਿੱਚ ਦਰਵਾਜ਼ੇ ਹੁੰਦੇ ਸੀ ਪਹਿਲਾਂ, ਅੱਜ ਵੀ ਨਗਰਾਂ ਦੇ ਵਿੱਚ ਜਿਵੇਂ ਦਰਵਾਜ਼ੇ ਅੰਮ੍ਰਿਤਸਰ ਦੇ ਜਿਹੜੇ ਨੇ ਉਹ 12 ਦਰਵਾਜ਼ੇ ਨੇ, ਔਰ 12 ਦਰਵਾਜ਼ਿਆਂ ਵਿੱਚ ਸ਼ਹਿਰ ਅੰਦਰ ਵੱਸਦਾ ਸੀ ਵੀ ਜਦੋਂ 12 ਦਰਵਾਜ਼ੇ ਬੰਦ ਹੋ ਜਾਂਦੇ ਬਾਹਰੋਂ ਕੋਈ ਧਾੜ ਵੀ ਆਣ ਕੇ ਵੀ ਹਮਲਾ ਨਹੀਂ ਸੀ ਕਰ ਸਕਦਾ, ਬੰਦ ਹੋ ਜਾਂਦਾ ਸੀ ਪੂਰਾ। ਉਹ ਜਦੋਂ ਸਾਰਾ ਦਾ ਸਾਰਾ ਉਹ ਇਲਾਕਾ ਬੰਦ ਹੋਇਆ, ਉਡੀਕ ਕੀਤੀ ਉਹਨਾਂ ਨੇ ਵੀ ਜਿਹੜਾ ਵੀ ਪਹਿਲਾ ਵਿਅਕਤੀ ਜਿਹੜਾ ਅੰਮ੍ਰਿਤ ਵੇਲੇ ਇਸ ਦਰਵਾਜ਼ੇ ਰਾਹੀਂ ਦਾਖਲ ਹੋ ਗਿਆ ਉਹਨੂੰ ਰਾਜਾ ਥਾਪ ਦੇ, ਅਤੇ ਜਿਹੜੇ ਧੋਬੀਆਂ ਨੂੰ ਰਾਜੇ ਨੂੰ ਵੇਚਿਆ ਗਿਆ ਸੀ, ਰਾਜੇ ਦੇ ਪੁੱਤਰ ਅਸ ਨੂੰ ਵੇਚਿਆ ਗਿਆ, ਉਹਨੇ ਕੀ ਕੀਤਾ ਵੀ ਰਾਤ ਹੀ ਕਹਿ ਦਿੱਤਾ ਅਸ ਨੂੰ, ਕਹਿਣ ਲੱਗੇ ਪੁੱਤਰਾ ਸਾਰੀ ਰਾਤ ਲਾ ਕੇ ਕੱਪੜੇ ਧੋ ਕੇ ਇਹਨਾਂ ਨੂੰ ਸੁਕਾਉਣਾ ਹੈ, ਅਤੇ ਸੂਰਜ ਦੇ ਚੜ੍ਹਾਅ ਤੋਂ ਪਹਿਲਾਂ ਪਹਿਲਾਂ ਫਲਾਣੇ ਨਗਰ ਵਿੱਚ ਜਾ ਕੇ ਇਹ ਕੱਪੜੇ ਪਹੁੰਚਾ ਕੇ ਆਉਣੇ। ਉਹਨੇ ਕਿਹਾ ਜੀ ਠੀਕ। ਇਹ ਸਾਰੀ ਰਾਤ ਨਹੀਂ ਸੁੱਤਾ, ਇਹਨੇ ਕੱਪੜੇ ਧੋਤੇ, ਕੁਝ ਸੁਕਾਏ, ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰਿਆ, ਅਤੇ ਸਵਾਰਨ ਤੋਂ ਬਾਅਦ ਜਿਹੜਾ ਸੀ ਉਸੇ ਵਕਤ ਸਾਰੇ ਦੇ ਸਾਰੇ ਕੱਪੜੇ ਜਿਹੜੇ ਸੀ ਉਹ ਉਹਨਾਂ ਦੀ ਪੰਡ ਬੰਨ ਕੇ ਸਿਰ 'ਤੇ ਚੁੱਕ ਕੇ, ਅਤੇ ਜਿਸ ਵਕਤ ਇਹਨੇ ਨਗਰ ਦਾ ਜਾ ਕੇ ਦਰਵਾਜ਼ਾ ਖੜਕਾਇਆ, ਦਰਬਾਨ ਨੇ ਦਰਵਾਜ਼ਾ ਖੋਲ੍ਹਿਆ ਅਤੇ ਇਹਦੇ ਕੋਲੋਂ ਕੱਪੜਿਆਂ ਦੀ ਪੰਡ ਪਾਸੇ ਰੱਖ ਦਿੱਤੀ ਅਤੇ ਗਲ ਦੇ ਵਿੱਚ ਮਾਲਾ ਪਾ ਕੇ ਇਹਨੂੰ ਉਸ ਵਕਤ ਰਾਜਾ ਥਾਪ ਦਿੱਤਾ ਗਿਆ। ਜਦੋਂ ਇਹਨੂੰ ਰਾਜਾ ਥਾਪਿਆ ਗਿਆ, ਇਹਨੇ ਪ੍ਰਬੰਧ ਇੰਨਾ ਯੋਗ ਕੀਤਾ, ਇੰਨੀ ਯੋਗਤਾ ਸੀ ਇਹਦੇ ਵਿੱਚ, ਇਹਨੇ ਐਡਾ ਯੋਗ ਪ੍ਰਬੰਧ ਕਰਕੇ ਆਪਣੇ ਆਸੇ ਪਾਸੇ ਦੇ ਰਾਜ ਜਿੱਤੇ। ਰਾਜ ਜਿੱਤਣ ਤੋਂ ਬਾਅਦ ਇਹਨੇ ਆਪਣੇ ਪਿਤਾ ਦਾ ਰਾਜ ਜਿਹੜਾ ਸਥਾਪਿਤ ਕੀਤਾ ਹੋਇਆ ਉਹ ਰਾਜ ਨੂੰ ਫਤਿਹ ਕੀਤਾ, ਅਤੇ ਜਾਣ ਤੋਂ ਬਾਅਦ ਫਿਰ ਆਪਣੇ ਪਿਤਾ ਨੂੰ ਜਿਹੜਾ ਸੀ ਉਹ ਸਾਰਾ ਅਸਲ ਸੱਚ ਦੱਸਿਆ ਕਿ ਜਿਸ ਪਤਨੀ ਕਰਕੇ ਤੂੰ ਜਿਹੜਾ ਸੀ ਉਹ ਮੇਰੇ ਜੀਵਨ ਨੂੰ ਟੁਕੜੇ ਕਰਨਾ ਸ਼ੁਰੂ ਕੀਤਾ ਸੀ, ਅਤੇ ਅੱਜ ਇਸ ਜੀਵਨ ਦੇ ਵਿੱਚ ਜੇ ਮੰਤਰੀ ਸਿਆਣਪ ਨਾ ਵਰਤਦੇ ਅਤੇ ਇੱਕ ਝੂਠੀ ਗਵਾਹੀ ਦੇ ਉੱਪਰ ਜਿਹੜਾ ਸੀ ਉਹ ਮੇਰਾ ਕਤਲ ਕਰ ਦਿੱਤਾ ਜਾਣਾ ਸੀ। ਉਸ ਵੇਲੇ ਇਸ ਰਾਜੇ ਨੇ ਜਿਹੜਾ ਸੀ ਆਪਣਾ ਤਖ਼ਤ ਛੱਡ ਕੇ ਸਮਰਪਣ ਭਾਵ ਰਾਜੇ ਅਸ ਨੂੰ ਦਿੱਤੇ। ਉਸ ਵੇਲੇ ਆਪਣੀ ਗੱਦੀ ਦਾ ਤਿਲਕ ਜਿਹੜਾ ਸੀ ਉਹ ਰਾਜੇ ਅਸ ਦੇ ਮੱਥੇ ਦੇ ਉੱਪਰ ਲਾ ਦਿੱਤਾ ਅਤੇ ਮਾਫ਼ੀ ਮੰਗ ਕੇ ਕਿਹਾ ਪੁੱਤਰਾ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਚੱਲਿਆ ਸੀ, ਜਿਹੜਾ ਮੇਰੇ ਮੰਤਰੀਆਂ ਨੇ ਬਚਾ ਲਿਆ, ਅਤੇ ਇੱਥੇ ਜਿਹੜਾ ਹੈ ਉਹ ਸਤਿਗੁਰੂ ਸਾਹਿਬ ਜੀ ਨੇ ਕਿਹਾ ਟੁੰਡੇ ਅਸ ਰਾਜਾ ਕੀ ਧੁਨੀ। ਉਸ ਸੂਰਮੇ ਦੇ ਉੱਪਰ ਜਿਹਨੇ ਇੰਨਾ ਸੰਘਰਸ਼ ਕਰਨ ਤੋਂ ਬਾਅਦ ਤਖ਼ਤ ਨਸ਼ੀਨੀ ਪ੍ਰਾਪਤ ਕੀਤੀ, ਜਿਹਨੂੰ ਟੁਕੜੇ ਕਰਕੇ ਮਾਰਨ ਦਾ ਹੁਕਮ ਸੀ, ਉਹ ਤਖ਼ਤ ਨਸ਼ੀਨ ਬਣਿਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਕਰਤੇ ਪੁਰਖ ਦਾ ਹੁਕਮ ਹੈ, ਆਪਣੇ ਚਰਿਤ ਪ੍ਰਭ ਆਪ ਬਣਾਏ। ਉਸ ਕਰਤੇ ਪੁਰਖ ਨੇ ਆਪਣੇ ਕੌਤਕਾਂ ਦਾ ਵਰਤਾਰਾ ਆਪ ਪ੍ਰਗਟ ਕੀਤਾ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਸਤਿਗੁਰੂ ਕਹਿਣ ਲੱਗੇ ਉਹ ਆਪਣੇ ਗੁਣਾਂ ਦੀ ਕੀਮਤ ਆਪ ਪ੍ਰਗਟ ਕਰਦਾ ਹੈ, ਹਰ ਬਿਨ ਦੂਜਾ ਨਾ ਹੀ ਕੋਏ। ਸਤਿਗੁਰੂ ਜੀ ਕਹਿੰਦੇ ਨਿਰੰਕਾਰ ਤੋਂ ਬਗੈਰ ਇਸ ਧਰਤੀ ਦੇ ਉੱਪਰ ਕੋਈ ਹੋਰ ਦੂਸਰਾ ਨਹੀਂ ਹੈ, ਕੋਈ ਇੱਕ ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਜਿਹਦੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਆਪੇ ਢਾਹ ਕੇ ਉਸਾਰੀ ਕਰ ਦੇਣੀ ਅਤੇ ਉਸਰੇ ਹੋਏ ਨੂੰ ਫਿਰ ਢਾਹ ਦੇਣਾ। ਇਹ ਨਿਰੰਕਾਰ ਵਿੱਚ ਸਮਰੱਥਾ ਹੈ। ਆਪੇ ਸਿਸ਼ਟ ਜਿਨ ਸਿਰਜੀਆ, ਆਪੇ ਫੁਨਗੋਈ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਕਹਿੰਦੇ ਇੱਕ ਤੋਂ ਬਗੈਰ ਕੋਈ ਸੰਸਾਰ 'ਤੇ ਹੋਰ ਕਰਤਾ ਨਹੀਂ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਜ਼ਿਕਰ ਕਰਦਿਆਂ ਕਹਿੰਦੇ ਕਿ ਹਰ ਬਿਨ ਦੂਜਾ ਨਾ ਹੀ ਕੋਏ, ਇੱਕ ਨਿਰੰਕਾਰ ਤੋਂ ਬਗੈਰ ਦੂਸਰਾ ਹੈ ਹੀ ਕੋਈ ਨਹੀਂ। ਸਰਬ ਨਿਰੰਤਰ ਏਕੋ ਸੋਏ, ਸਾਰਿਆਂ ਵਿੱਚ ਨਿਰ ਅੰਤਰ ਜੇ ਕੋ ਵੱਸਦਾ ਪਿਆ ਹੈ ਤਾਂ ਇੱਕ ਨਿਰੰਕਾਰ ਇੱਕੋ ਹੈ।
ਸਰਵ ਨਿਰੰਤਰ, ਨਿਰੰਤਰ ਦਾ ਅਰਥ ਹੈ ਬਿਲਕੁਲ ਅੰਤਰ ਰਹਿਤ। ਇਹ ਨਹੀਂ ਵੀ ਕਿਸੇ ਵਿੱਚ ਘੱਟ ਜਾਂ ਕਿਸੇ ਵਿੱਚ ਵੱਧ। ਮਹਾਰਾਜ ਜੀ ਨੇ ਕਿਹਾ ਨਾ ਘਾਟ ਹੈ ਨਾ ਵਾਧ ਹੈ ਨਾ ਬਾਅਦ ਘਾਟ ਹੋਤ, ਕਿਸੇ ਵਿੱਚ ਵੀ ਰੱਤੀ ਭਰ ਵੱਡੀ ਜਾਂ ਛੋਟੀ ਨਹੀਂ। ਮਹਾਰਾਜ ਕਹਿਣਗੇ ਸਰਵ ਨਿਰੰਤਰ ਇੱਕੋ ਸੋਏ, ਨਿਰੰਕਾਰ ਸਾਰਿਆਂ ਵਿੱਚ ਨਿਰਅੰਤਰ ਰੂਪ ਹੋ ਕੇ ਇੱਕੋ ਤਰੀਕੇ ਨਾਲ ਵਰਤਦਾ ਪਿਆ ਹੈ। ਅਤੇ ਜੀਵਨ ਦੇ ਵਿੱਚ ਸਤਿਗੁਰੂ ਕਹਿਣ ਲੱਗੇ ਓਤ ਪੋਤ ਰਵਿਆ ਰੂਪ ਰੰਗ, ਇਸ ਤਾਣੇ ਬਾਣੇ ਵਿੱਚ ਕਰਤਾ ਪੁਰਖ ਜਿਹੜਾ ਹੈ ਉਹ ਜੋ ਸ੍ਰਿਸ਼ਟੀ ਦੀ ਸਾਜਨਾ ਕੀਤੀ, ਚਾਰ ਖਾਣੀਆਂ ਰਾਹੀਂ ਜੀਵ ਪੈਦਾ ਕੀਤੇ, ਮਹਾਰਾਜ ਕਹਿਣਗੇ ਉਹ ਆਪਣਾ ਰੂਪ ਅਤੇ ਰੰਗ ਉਹਨੇ ਸਾਰਿਆਂ ਵਿੱਚ ਪ੍ਰਗਟ ਕੀਤਾ ਹੈ। ਭਏ ਇਹ ਪ੍ਰਾਪਤੀ ਪਤਾ ਕਿੱਥੋਂ ਲੱਗਾ? ਇਹ ਸਾਰਾ ਕੁਝ ਨਿਰੰਕਾਰ ਦਾ ਕਰਤੇ ਪੁਰਖ ਦਾ ਵਰਤਾਰਾ ਹੈ। ਕਿੱਥੋਂ ਪਤਾ ਲੱਗਾ? ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਭਏ ਪ੍ਰਗਾਸ, ਇਹ ਪ੍ਰਗਾਸ ਕਿੱਥੋਂ ਹੋਇਆ? ਸਤਿਗੁਰੂ ਕਹਿਣ ਲੱਗੇ ਭਏ ਪ੍ਰਗਾਸ, ਇਹ ਚਾਨਣ ਹੋਇਆ ਸਾਧ ਕੈ ਸੰਗ, ਗੁਰਮੁਖਾਂ ਦੀ ਸੰਗਤ ਵਿੱਚ ਜਾਣ ਕਰਕੇ ਅਸਲ ਵਿੱਚ ਇਹ ਪ੍ਰਗਾਸ ਹੋਇਆ। ਰਚ ਰਚਨਾ ਆਪਣੀ ਕਲ ਧਾਰੀ, ਸਤਿਗੁਰੂ ਜੀ ਕਹਿੰਦੇ ਨੇ ਉਹਨੇ ਸਾਰੀ ਦੀ ਸਾਰੀ ਇਹ ਸ੍ਰਿਸ਼ਟੀ ਦੀ ਰਚਨਾ ਪ੍ਰਗਟ ਕਰਕੇ ਇਹ ਕਲਾ ਨਿਰੰਕਾਰ ਨੇ ਆਪ ਧਾਰਨ ਕੀਤੀ ਹੈ। ਰਚ ਰਚਨਾ, ਮਹਾਰਾਜ ਕਹਿਣ ਲੱਗੇ ਆਪਣੀ ਰਚਨਾ ਨੂੰ ਰਚ ਕੇ ਕਲ ਧਾਰੀ, ਸਤਿਗੁਰੂ ਕਹਿਣ ਲੱਗੇ ਉਹਦੇ ਵਿੱਚ ਜਾਨ ਪਾ ਦਿੱਤੀ। ਹਰੇਕ ਸਰੀਰ ਵਿੱਚ ਆਪ ਬੈਠਾ, ਹਰੇਕ ਸਰੀਰ ਦੇ ਵਿੱਚ ਕਿਸੇ ਨੂੰ ਸਵਾਸਾਂ ਤੋਂ ਬਗੈਰ ਰੱਖਿਆ, ਕਿਸੇ ਨੂੰ ਪੱਥਰ ਵਿੱਚ ਉਹਦੀ ਪ੍ਰਤਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਸਤਿਗੁਰੂ ਕਹਿਣ ਲੱਗੇ ਉਸ ਨਿਰੰਕਾਰ ਦਾ ਸਾਰਾ ਵਰਤਾਰਾ ਹੈ। ਪਰ ਅਨੇਕ ਵਾਰ ਨਾਨਕ ਬਲਿਹਾਰੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਹੀ ਨਾਨਕ ਜੀ ਮੈਂ ਇੱਕ ਵਾਰ ਨਹੀਂ ਕਈ ਵਾਰ ਬਲਿਹਾਰ ਹਾਂ ਨਿਰੰਕਾਰ ਤੋਂ। ਅਨੇਕ ਵਾਰ ਨਾਨਕ ਬਲਿਹਾਰੀ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਬਹੁਤ ਵਾਰ ਬੇਅੰਤ ਵਾਰ ਉਸ ਕਰਤੇ ਪੁਰਖ ਤੋਂ ਬਲਿਹਾਰ ਹਾਂ, ਕੁਰਬਾਨ ਹਾਂ। ਪਰ ਜਿਹਨੇ ਇਹ ਸਾਰਾ ਵਰਤਾਰਾ ਇਸ ਸ੍ਰਿਸ਼ਟੀ ਵਿੱਚ ਪ੍ਰਗਟ ਕੀਤਾ, ਸਾਰੀ ਸ੍ਰਿਸ਼ਟੀ ਪ੍ਰਗਟ ਕਰਕੇ ਉਹਦੇ ਵਿੱਚ ਰੰਗਤ, ਉਹਦੇ ਵਿੱਚ ਵੱਖ ਵੱਖ ਜੀਵਾਂ ਦੇ ਸੁਭਾਅ, ਔਰ ਕਿਸੇ ਨੂੰ ਪਾਪੀ ਅਤੇ ਕਿਸੇ ਨੂੰ ਪੁੰਨੀ ਪ੍ਰਗਟ ਕਰਕੇ, ਕਿਸੇ ਨੂੰ ਉੱਤਮ ਅਤੇ ਕਿਸੇ ਨੂੰ ਨੀਚ ਪ੍ਰਗਟ ਕਰਕੇ ਸੰਸਾਰ ਦੇ ਵਰਤਾਰੇ ਨੂੰ ਜਿਹੜਾ ਹੈ ਉਹ ਸਥਿਰ ਕੀਤਾ, ਬੈਲੈਂਸ ਬਣਾ ਕੇ ਰੱਖਿਆ। ਸਤਿਗੁਰੂ ਸਾਹਿਬ ਕਿਰਪਾ ਕਰਨ ਅੱਜ ਦੇ ਇਸ ਪਾਵਨ ਗੁਰੂ ਸ਼ਬਦ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਸਮਾਪਤੀ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਮਨਾਇਆ ਜਾਣਾ ਹੈ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਇੰਨੀਆਂ ਬੇਨਤੀਆਂ ਪ੍ਰਵਾਨ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਭਾਈ ਰਵਿੰਦਰ ਸਿੰਘ ਜੀ ਤਿਨ੍ਹਾਂ ਦਾ ਜਥਾ, ਉਹ ਆਪ ਜੀ ਦੇ ਸਨਮੁੱਖ 7:40 ਤੱਕ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀਆਂ ਭਰਨਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ, ਉਪਰੰਤ ਸਮਾਪਤੀ ਹੋਵੇਗੀ। ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਸੱਜ ਨੂੰ ਅੱਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੂਪਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸੋ ਪਿਆਰ ਵਾਲੇ ਹੋ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਨਤੀ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰ ਦਾ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਿਕ ਦੇ ਤੁਮਰੀ ਕਿਰ, ਕੋਈ ਨਾ ਜਾਣੈ ਤੁਮਰਾ ਉੱਚੇ ਤੇ ਜਾਪ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ, ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇਐ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਧਰ ਕੇ ਬੋਲੋ ਜੀ।

ਪ੍ਰਗਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਆਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ

ਸਰਦਾਰ ਗੁਰਪ੍ਰੀਤ ਸਿੰਘ, ਬੀਬੀ ਹਰਮੀਤ ਕੌਰ ਜੀ ਵੱਲੋਂ ਆਪਣੇ ਬੱਚੇ ਰਬਾਬ ਸਿੰਘ ਦੇ ਜਨਮ ਦਿਨ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਹੁਣਾਂ ਵੱਲੋਂ ਆਪਣੇ ਵੱਡੇ ਭਰਾ ਸਤਪਾਲ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਅਸਥਾਨਾਂ 'ਤੇ

ਤਾ ਕਰਨੀ ਆਪਣੇ ਦਰੋਂ ਘਰੋਂ ਬੱਚੇ ਰਬਾਬ ਸਿੰਘ ਨੂੰ ਲਮੇਰੀ ਆਰਜਾ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਸਿਰਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਰਦਾਰ ਸਤਪਾਲ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਣੀ। ਸਮੂਹ ਪਰਿਵਾਰ ਅੰਦਰ ਆਪਸੀ ਏਕਤਾ ਇਤਫਾਕ ਬਖਸ਼ਣਾ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਆਦਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ ਸਤਿਗੁਰੂ ਜੀਓ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ।

ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇਹ ਪੁਜਾਈ।

ਸਭਨ ਮਰਹੋ ਫਿਰ ਜੀਵਹੁ ਸਦ ਹੀ ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੈ ਕੋਈ। ਦਾਤੈ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇਈ। ਦਾਤੈ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਨਿਰੰਤਰ ਹੀ ਆਪ ਜੀ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਹੋ, ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਅੱਜ ਦਾ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਆਈ ਹੋਈ ਸੰਗਤ ਵਾਸਤੇ ਜੋ ਲੰਗਰ ਪ੍ਰਸ਼ਾਦੇ ਦੀ ਸੇਵਾ ਪਰਿਵਾਰ ਵੱਲੋਂ ਕੀਤੀ ਗਈ, ਸਰਦਾਰ ਗੁਰਪ੍ਰੀਤ ਸਿੰਘ, ਬੀਬੀ ਹਰਮੀਤ ਕੌਰ, ਤਿਨ੍ਹਾਂ ਵੱਲੋਂ ਬੱਚੇ ਰਬਾਬ ਸਿੰਘ ਦੇ ਜਨਮਦਿਨ ਦੇ ਸੰਬੰਧ ਵਿੱਚ ਅਤੇ ਸਰਦਾਰ ਗੁਰਪ੍ਰੀਤ

0: ਜੀ ਵੱਲੋਂ ਆਪਣੇ ਵੱਡੇ ਭਰਾ ਸਤਪਾਲ ਸਿੰਘ ਦੇ ਜਨਮਦਿਨ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਸਾਹਿਬ ਦੀ ਕਿਰਪਾਲਤਾ ਕਰਨ ਆਪਣੇ ਦਰੋਂ ਕਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਆਪ ਸਤਿਗੁਰੂ ਜੀ ਬਖਸ਼ਿਸ਼ ਕਰਨ। ਅਗਾਂਹ ਵਾਸਤੇ ਵੀ ਮਹਾਰਾਜ ਜੀ ਆਪਣੇ ਦਰ ਕਰਦੀਆਂ ਸੇਵਾਵਾਂ ਇਸੇ ਤਰ੍ਹਾਂ ਲੈਂਦੇ ਰਹਿਣ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਕੱਲ੍ਹ ਸਵੇਰੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਭਾ ਗੁਰਮਤਿ ਦੀਵਾਨ ਸੱਜਣਗੇ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਔਰ ਹਰ ਸ਼ਨੀਵਾਰ ਐਤਵਾਰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹੁੰਦੇ ਹਨ। ਆਪ ਜੀ ਕਿਰਪਾਲਤਾ ਕਰਕੇ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਜੀ। ਆਹ ਹੁਣ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸੁਖਾਸਨ ਸਜਾਏ ਜਾਣਗੇ। ਆਪ ਜੀ ਨੇ ਇਕਾਗਰਤਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਏਕੋ ਓਅੰਕਾਰ ਸਤਿਗੁਰੂ ਪ੍ਰਸਾਦ। ਜੈਕਾਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵੋ ਮਿਰ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੇੜੇ ਸੁਮਾਲੀਅਨ ਦੇਖੈ ਗਾ ਦੇ ਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁੰਚਾ ਸਦੜੇ ਨਿਤ ਪਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ। ਛੇ ਗੁਰ ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ।

ਅਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਪਾਵੈ ਸੁ ਆਰਤੀ ਹੋਏ।

ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਓਤ ਪੁਨ ਵੱਡਾ ਹੇ। ਰਹਾਉ ਸਾਕਤ ਹਾਰਾ ਸਾਧਨਾ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੇ। ਜਿਉਂ ਜਿਉਂ ਚਲੈ ਚਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨੇ ਦਿਆ ਬਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬਾਧੇ ਕਾਰਜ ਅਰਦਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਨਾ ਭਿਆਨ ਦੂਤ ਜਮਦਲਾ ਜੈ ਮੁਸਕਲ ਹੋਵੈ ਅਤ ਭਾਰੀ ਅਨਿਕ ਪੁਨਹਿ ਚਰਨ ਕਰਤ ਨਹੀਂ ਤਰਾ ਗੁਰਮੁਖ ਨਾਮ ਜਪੋ ਮਨ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲਾਖ ਕਰੋਰੀ ਬੰਧਨ ਪਰੈ ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ ਜੈ ਮਾਰਗ ਇਹੋ ਜਾਤ ਅਕੇਲਾ ਐਸਾ ਨਾਮ ਮਨ ਸਦਾ ਧਿਆਈਐ ਛੁਟਤ ਨਹੀਂ ਕੋਟ ਲਖ ਬਾਹੀ ਅਨਿਕ ਬਿਘਨ ਜੈ ਆਏ ਸੰਘਾਰੈ ਅਨਿਕ ਜੋਨ ਜਨਮੈ ਮਰ ਜਾਮ ਹਉ ਮੈਲਾ ਮਲ ਕਬੂ ਨਾ ਧੋਵੈ ਐਸਾ ਨਾਮ ਜਪੋ ਮਨ ਰੰਗ ਜੈ ਮਾਰ ਕੇ ਗਨੇ ਜਾਹੇ ਨਾ ਕੋਸਾ ਜੈ ਪੈਡੈ ਮਹਾ ਅੰਧ ਗੁਬਾਰਾ ਜਾ ਪੰਥ ਤੇਰਾ ਕੋ ਨਾ ਸਿਆਨੂ ਜੈ ਮਾਂ ਭਿਆਨ ਤਪਤ ਭੋ ਕਾਮ ਜਾ ਤ੍ਰਿਖਾ ਮਨ ਤੁਜ ਅਕਰ ਖੈ ਭਗਤ ਜਨਾ ਕੀ ਬਰਤਨ ਨਾਮ ਹਰ ਕਾ ਨਾਮ ਦਾਸ ਕੀ ਓਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਜਨ ਕੈ ਹਰ ਨਾਮ ਨਿਧਾਨ ਮਨ ਤਨ ਰੰਗ ਰਤੇ ਰੰਗ ਏਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਕੋ ਭੋਗ ਜੋਗ ਜਨ ਰਾਤਾ ਹਰ ਨਾਮ ਕੀ ਸੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਹਰ ਜਨ ਕੈ ਓਟ ਸਤਾਨੀ ਓਤ ਪੋਤ ਜਨ ਹਰ ਰਸਰਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਭੋ ਕਰੇ ਪਾਰ ਜਾਤ ਇਹ ਹਰ ਕੋ ਨਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਕਾ ਸੰਗ ਵਡ ਭਾਗੀ ਪਾਈਐ

Yeah.

ਸਿਮਰ ਸਦਾ ਦੇ ਨਾਥ ਗੁਰ ਪ੍ਰਸਾਦਾ ਨੂੰ।

Rabbi, ati matutam hoi. Apo kacuna kinu.

0: ਅਟਲ ਰਹਾਵੇ,
1: ਹੁਕਮੈ ਉਪਜੈ ਹੁਣ ਸਮਾਵੇ,
0: ਹੁਕਮੈ ਊਚ ਨੀਚ ਵਿਵਹਾਰ,
1: ਹੁਕਮੈ ਅਨੇਕ ਰੰਗ ਪ੍ਰਕਾਰ,
0: ਕਰ ਕਰ ਦੇਖੇ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਪ੍ਰਭਾਵੇ ਮਾਨੁ ਕਤ ਪਾਵੇ,
1: ਪ੍ਰਭਾਵੇ ਤਾ ਪਾਤਰ ਤਰਾਵੇ,
0: ਪ੍ਰਭਾਵੇ ਬਿਨ ਸਾਸ ਤੇ ਰਾਖੇ,
1: ਪ੍ਰਭਾਵੇ ਤਾ ਹਰ ਗੁਣ ਪਾਖੇ,
0: ਪ੍ਰਭਾਵੇ ਪਤਿਤ ਉਧਾਰੇ,
1: ਆਪ ਕਰਿਆ
0: ਕਾ ਆਪ ਸੁਆਮੀ, ਜੋ ਭਾਵੇ ਸੋ ਕਾਰ ਕਰਾਵੇ,
1: ਨਾਨਕ ਦ੍ਰਿਸ਼ਟੀ ਅਵਰ ਨਾਵੇ,
0: ਉਹ ਮਾਨੁਕ ਤੇ ਕੀਆ ਹੋਏ ਆਵੇ,
1: ਜੋ ਤਿਸ ਭਾਵੇ ਸੋਈ ਕਰਾਵੇ,
0: ਇਸਕੇ ਹਾਥ ਹੋਏ ਤਾ ਸਭ ਕਿਛ ਲੇ,
1: ਜੋ ਤਿਸ ਭਾਵੇ ਸੋਈ ਕਰੇ,
0: ਅਣਜਾਣ ਵਿਖਿਆ ਮੈਂ ਰਚੇ,
1: ਜੇ ਜਾਣਤ ਆਪਨ ਆਪ ਬਚੇ,
0: ਅਰ ਮੈਂ ਭੁਲੈ ਦੈ ਦਿਸਤਾਵੇ,
1: ਹਿੰਮਤ ਮਾਈ ਚਾ ਕੁਲ ਫਿਰਾਵੇ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇਜਨ ਨਾ ਮਿਲੇ,
0: ਕਿਨ ਮੈਂ ਨੀਚ ਕੀਟ ਕੋ ਰਾਜ,
1: ਪਾਰ ਬ੍ਰਹਮ ਗਰੀਬ ਰਿਵਾਜ,
0: ਜਾ ਕਾ ਦਿਸਤ ਛੂ ਨਾ ਆਵੇ,
1: ਜਿਸ ਸਤਕਾਰ ਦੈ ਤਿਸ ਭਗਤਾਵੇ,
0: ਜਾ ਕੋ ਆਪਣੀ ਕਰੇ ਬਖਸ਼ੀਸ,
1: ਤਾ ਕਾ ਲਿਖਨ ਕਨੇ ਜਗਦੀਸ,
0: ਜਿਉ ਪਿੰਡ ਸਭ ਤਿਸ ਕੀ ਰਾਸ,
1: ਕਰ ਕਰ ਪੂਰਨ ਬ੍ਰਹਮ ਪ੍ਰਕਾਸ,
0: ਆਪਣੀ ਬਨਤ ਆਪ ਬਣਾਈ,
1: ਨਾਨਕ ਜੀਵੇ ਦੇਖ ਬਣਾਈ,
0: ਇਸਕਾ ਬਲ ਨਾ ਹੀ ਇਸ ਹਾਥ,
1: ਕਰਨ ਕਰਾਵਾ ਸਰ ਕੋ ਨਾਥ,
0: ਆਗਿਆ ਕਾਰੀ ਬਪੂਰਾ ਜਿਉ,
1: ਜੋ ਤਿਸ ਭਾਵੇ ਸੋਈ ਪੁੱਤੀਓ,
0: ਕਬੂ ਊਚ ਨੀਚ ਮੈਂ ਬਸੈ,
1: ਕਬੂ ਸੋ ਘਰ ਕਰ ਬਸੈ,
0: ਕਬੂ ਨਿੰਦ ਚਿੰਦ ਵਿਵਹਾਰ,
1: ਕਬੂ ਉਬ ਆਸ ਮਯਾਲ,
0: ਕਬੂ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਨਹਾਰ,
0: ਕਬੂ ਨੀਤ ਕਰੇ ਬੋਪਾਤ,
1: ਕਬੂ ਸੋਏ ਰਹੇ ਦਿਨਾਤ,
0: ਕਬੂ ਮਹਾ ਕ੍ਰੋਧ ਵਿਕਰਾਲ,
1: ਕਬੂ ਸਰਪੀ ਹੋ ਤਰਵਾਲ,
0: ਕਬੂ ਹੋਏ ਬਹਿ ਵੱਡ ਰਾਜਾ,
1: ਕਬੂ ਭਿਖਾਰੀ ਨੀਚ ਕਾ ਸਾਜਾ,
0: ਕਬੂ ਅਪਕੀਰਤ ਮੈਂ ਆਵੇ,
1: ਕਬੂ ਭਲਾ ਭਲਾ ਕਾਵੇ,
0: ਜਿਉ ਪ੍ਰਭ ਰਾਖੇ ਤਿਵ ਹੀ ਰਹੇ,
1: ਗੁਰ ਪ੍ਰਸਾਦ ਨਾਨਕ ਸਚ ਕਹੇ,
0: ਕਬੂ ਹੋਏ ਪੰਡਿਤ ਕਰੇ ਬਖਾਨ,
1: ਕਬੂ ਮੋਨ ਤਾਰੀ ਲਾਵੇ ਧਿਆਨ,
0: ਕਬੂ ਟੱਟ ਤੀਰਥ ਇਸ਼ਨਾਨ,
1: ਕਬੂ ਸਿ ਸਾਧਕ ਗੁਰੂ ਗਿਆਨ,
0: ਕਬੂ ਕੀਟ ਅਸਤ ਪਤੰਗ ਹੋਏ ਜੀਆ,
1: ਅਨੰਗ ਚੋਰ ਭਰਮੇ ਭਰਮੀਆਂ,
0: ਨਾਨਾ ਰੂਪ ਜਿਉ ਸੁਹਾਗੇ ਦਿਖਾਵੇ,
1: ਜੋ ਪ੍ਰਭਾਵੇ ਤਿਵੇ ਨਚਾਵੇ,
0: ਜੋ ਤਿਸ ਭਾਵੇ ਸੋਈ ਹੋਏ,
1: ਨਾਨਕ ਦੂਜਾ ਹੋਰ ਨ ਕੋਏ,
0: ਕਬੂ ਸਾ ਸੰਗਤ ਇਹ ਪਾਵੇ,
1: ਸਤਸੰਗ ਤੇ ਭਉ ਨਾ ਆਵੇ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਸੰਸਾਰ ਕਾ ਨਹੀਂ ਵਿਨਾਸ,
0: ਮੰਤਨ ਨਾਮ ਰਤੇ ਏਕ ਰੰਗ,
1: ਸਦਾ ਬਸੇ ਪਾਪ ਰੱਖੇ ਸੰਗ,
0: ਜਿਉ ਜਲ ਮੈਂ ਜਲ

0: ਲੌਟ ਵੀ ਕੇ ਸਭ ਕਾਜੇ
1: ਭਾਗੀ ਕਿਸੇ ਪ੍ਰਾਪਤ ਹੋਏ
0: ਸਦਾ ਸਦਾ ਨਾਨਕ ਜਾਪ ਇਸਕੇ ਹਾਥ ਕਹਾ ਵਿਚਾਰ ਆਪੇ ਆਪ ਆਪ ਪ੍ਰਭ ਸੋਏ ਸਭੇ ਦੂਰ ਸਭ ਕੇ ਸੰਗ ਆਪੇ ਏਕ ਆਪੇ ਅਨੇਕ ਨਾਨਕ ਸਭੀ ਰਿਆ ਸਮਾਏ ਆਪੇ ਰਚਿਆ ਸਭ ਕੇ ਸਾਥ ਸਭ ਕੁਛ ਉਸਕਾ ਕਰਨੇ ਹਾਰ ਤਾਂਤ ਨੰਦਰ ਏਕੇ ਸੋਏ ਕੌਤ ਕਰੇ ਰੰਗ ਅਪਾਰ ਨਾਨਕ ਕੀਮਤ ਕੇ ਨ ਜਾਈ ਗੁਰੂ ਪ੍ਰਸਾਦ ਕੀ ਨੇ ਮੁਖਿਆਨੀ ਸੋਹਣ ਬਲੇ ਕੀ ਨੇ ਬਿਰਲੇ ਚੀਨਾ ਅਸੁੰਦਰ ਅਪਾਰ ਅਨੂਪ ਗੜ ਗੜ ਸੁਣੀ

0: ਚੁਣਾ ਹੋਏ
1: ਜੇਸੋ ਪ੍ਰਾਨੀ ਲੋਚੇ ਕੋਈ
0: ਜਿਸ ਬਿਨ ਨਾਹੀਂ ਤੇਰੇ ਕਿਛ ਕਾਮ
1: ਗਤ ਨਾਨਕ ਜਪੇ ਘਰ ਨਾਮ
0: ਰੂਪ ਬੰਦ ਹੋਏ ਨਾਹੀਂ ਮੋਏ
1: ਰੱਬ ਕੀ ਜੋਤ ਸਗਲ ਕਟ ਸੋਏ
0: ਧਨਵੰਤਾ ਹੋਏ ਕਿਆ ਕੋ ਗਰਵੇ
1: ਜਾਂ ਸਭ ਕੀ ਜਿਸਕਾ ਕੀਆ ਦਰਵੇ
0: ਔਰ ਸੂਰਜ ਕੋ ਕਹਾਵੇ
1: ਰੱਬ ਕੀ ਕਲਾ ਬਿਨਾ ਕਹਤਾਵੇ
0: ਜੇ ਕੋ ਹੋਏ ਬਹਿ ਜਾਤਾ
1: ਜਿਸ ਦੇ ਨਾਲ ਜਾਣੇ ਕਾ ਵਾਰ
0: ਜਿਸ ਗੁਰ ਪ੍ਰਸ਼ਾ ਟੂਟੇ ਹੋ ਰੋਗ
1: ਨਾਨਕ ਸੋਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾਮੇ ਤਮਨ
1: ਤਿਉ ਗੁਰ ਕਾ ਸ਼ਬਦ ਮਨੇ ਅਸਮਨ
0: ਜਿਉ ਪਖਾਨ ਨਾ ਚੜਤਰੇ
1: ਪ੍ਰਾਣੀ ਗੁਰ ਚਰਨ ਲਗਤ ਨਿਸਤਰੇ
0: ਜਿਉ ਅੰਧਕਾਰ ਦੀ ਪਰ ਪ੍ਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ
0: ਜਿਉ ਮਹਾ ਉਦਿਆਨ ਮੇ ਮਾਰਗ ਪਾਵੇ
1: ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਚੰਦਨ ਕੀ ਬਾਤ ਹੋ ਦੂਰ
1: ਨਾਨਕ ਕੀ ਹਾਂ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲਾਈ
1: ਪੂਰਬ ਲਿਖੇ ਕਾ ਲਿਖਿਆ ਪਾਈਏ
0: ਤੂਕ ਸੁਖ ਪ੍ਰਭ ਦੇ ਵਨਹਾਰ
1: ਅਵਰ ਤਿਆਗ ਤੂ ਤਿਸੇ ਚਿਤਾਰ
0: ਜੋ ਕਿਛ ਕਰੇ ਸੋਈ ਸੁਖਮਾਨ
1: ਉਲਾ ਕਾਹੇ ਫਿਰੇ ਅਜਾਨ
0: ਕੌਣ ਵਸਤ ਆਈ ਤੇਰੇ ਸੰਗ
1: ਲਖ ਟਿਓ ਰ

0: ਗਿਆਨ ਦਾਨ ਦਿਆਲ ਬਖਸ਼ਣ ਦੇ
1: ਸਾਥ ਤੇਰੇ ਕੀ ਜਰਨੀ ਪਾਓ
0: ਨਾਨਕ ਕੇ ਮਨ ਇਹ ਅਨਰਾਓ
1: ਮਨਸਾ ਪੂਰਨ ਸਰਨਾ ਜੋਗ
0: ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਚਾ ਕਾ ਨੇਤਰ ਫੋਰ
0: ਇਸਕਾ ਮੰਤਰ ਨ ਜਾਣੇ ਹੋਰ
1: ਅਨਦ ਰੂਪ ਮੰਗਲ ਸੱਜਾ ਕੇ
0: ਸਰਬ ਤੋਂ ਸੁਣੀਏ ਕਰਤਾ ਕੇ
1: ਰਾਜ ਮੈਂ ਰਾਜ ਜੋਗ ਮੈਂ ਜੋਗ
0: ਤਬ ਮੈਂ ਤਬ ਇਸ ਸਰਵਿਸ ਮੈਂ ਭੋਗੀ
1: ਧਿਆਏ ਧਿਆਏ ਭਗਤੇ ਸੁਖ ਪਾਇਆ
0: ਨਾਨਕ ਇਸ ਪੂਰਵ ਕਾ ਕਿਨੇ ਅੰਤ ਨ ਪਾਇਆ
1: ਜਾਂ ਕੀ ਲੀਲਾ ਕੀ ਮਿਤਨਾ
0: ਸ਼ਗਲ ਦੇਖਾਰੇ ਗਾਏ
1: ਪਿਤਾ ਕਾ ਜਨਮ ਕੀ ਜਾਣੇ
0: ਪੂਜ ਸ਼ਗਲ ਰੋਇ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿੰਦੇ
0: ਜਨ ਦਾਸ ਨਾਮ ਧਿਆਵੇ ਸੇ
1: ਤੈ ਗੁਣ ਮੈਂ ਜਾ ਕੋ ਪਰਮਾਇ
0: ਜਨ ਮਰੇ ਫਿਰਾਵੇ ਜਾਏ
1: ਊਚ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੇ ਤੈਸਾ ਨਾਨਕ ਜਾਣ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਭੇਦ ਕਰੇ ਇਕ ਰੰਗ
1: ਨਾਨਾ ਬਿਦਕੀ ਨੋ ਵਿਸਤਾਰ
0: ਤਰੇ ਬ੍ਰਸੀ ਏਕ ਓਂਕਾਰ
1: ਨਾਨਾ ਚਲਤ ਕਰੇ ਖਿਨਮਾਏ
0: ਪੂਰੇ ਹੋ ਪੂਰਨ ਸਭ ਠਾਏ
1: ਨਾਨਾ ਬਿਦਕਰ ਬੰਤ ਬਨਾਏ
0: ਆਪਣੀ ਕੀਮਤ ਆਪੇ ਪਾਈ
1: ਸਭ ਪਰ ਤਿਸਕੇ ਸਭ ਤਿਸਕੇ ਠਾਓ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਤਾਰੇ ਸਗਲੇ ਜਨ
0: ਨਾਮ ਕੇ ਤਾਰੇ ਖੰਡ ਬ੍ਰਹਿਮੰਡ
1: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਤਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਤਾਰੇ ਆਕਾਸ ਪਾਤਾਲ
0: ਨਾਮ ਕੇ ਤਾਰੇ ਸਗਲ ਆਕਾਰ
1: ਨਾਮ ਕੇ ਤਾਰੇ ਪੁਰੀਆ ਸਭ ਭਵਨ
0: ਨਾਮ ਕੇ ਸਮੁਦਰੇ ਸੰਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਰਮੇਸ਼ਵਰ ਜਗਤ ਪਾਏ
1: ਰੂਪ ਸਤ ਚਾਕਾ ਸਤ ਅਸਥਾਨ
0: ਪੁਰਖ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਚਾ ਕੀ ਬਾਣੀ
0: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਚਾ ਕੀ ਰਚਨਾ ਸਤ ਸਤ ਕਰਨੀ ਨਿਰਮਲ ਨਿਰਮਲੀ ਸਤ ਨਾਮ ਪ੍ਰਕਾਸ਼ ਸੁਖਦਾਈ ਸਤ ਬਚਨ ਸਾਧੁ
0: ਉਪਦੇਸ਼
1: ਸਤ ਨਿਰਤ ਪੂਜੇ ਜੇ ਕੋਈ ਆਪ ਸਤ ਕੀ ਆ ਸਭ ਸਤ ਜਿਸ ਕੀ ਸ੍ਰਿਸ਼ਟ ਸੁਕਰ ਨੈ
0: ਹਾਰ ਵਿਚਾਰ
1: ਕਰਤੇ ਕੀ ਮਿਤ ਨਾ ਜਾਣੇ ਕੀ ਬਿਸਮਨ ਬਿਸਮ ਭਏ ਬਿਸਮਾਨ ਪ੍ਰਭ ਕੇ ਰੰਗ ਰਾਜ ਚੰਦ ਰਹੇ

का सेवक नाम के रंग

Satan, Buddha,

0: ਕਰ ਪ੍ਰਿਤਪਾਲ ਸਿੱਖੀ ਗੁਰ ਦੁਰਮਤ ਮਲਹਿਰਾ ਸਤਿਗੁਰ ਸਿੱਕੇ ਬੰਧਨ ਕਾਟਾ ਸਤਿਗੁਰ ਸਿੱਖੋ ਨਾਮ ਤਨ ਦੇ ਸਤਿਗੁਰ ਸਿੱਖਾ ਹਲਤ ਪਲਤ ਸਵਾਰਾ
1: ਸਤਿਗੁਰ ਸਿੱਖੋ ਜੀ ਨਾਲ ਸਵਾਰਾ
0: ਗੁਰ ਕੈ ਗ੍ਰਹਿ ਸੇਵਕ ਜੋ ਹਰਾਹਾ
1: ਕੀ ਆਗਿਆ ਮਨ ਵੈਸਾ ਹੈ
0: ਆਪਸ ਕੋ ਕਰ ਕਛੁ ਨ ਜਨਾਵਾ ਮਨ ਵੇਚੈ ਸਤਿਗੁਰ ਕੈ ਪਾਸ ਸੇਵਾ ਕਰਤ ਹੋਏ ਨਹਿ ਕਾਮੀ
1: ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤ ਲੈ
0: ਬੀਸ ਬਿਸਵੇ ਗੁਰ ਕਾ ਮਨ ਮਾਨਾ
1: ਸੋ ਸੇਵਕ ਪਰਮੇਸ਼ਰ ਕੀ ਗਲ ਜਾਣੇ
0: ਸੋ ਸਤਿਗੁਰ ਜਿਸ ਹਿਰਦਾ ਹਰਨਾਮ
1: ਅਨੇਕ ਵਾਰ ਗੁਰ ਕੋ ਬਲ ਜਾਓ
0: ਸਰਬ ਨਿਧਾਨ ਜੀ ਕਾ ਦਾਤਾ
1: ਆਠ ਪੈ ਪਾਰ ਬ੍ਰਹਮ ਰਗੜਾਤਾ
0: ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ
1: ਏਕੇ ਆਪ ਨਹੀਂ ਕਛੁ ਪਰਮ
0: ਸਹਿਜ ਸਿਆਣਪ ਲਿਆ ਨਾ ਜਾਈਐ
1: ਨਾਨਕ ਐਸਾ ਗੁਰ ਪ੍ਰਭਾਗੀ ਪਾਈਐ
0: ਸਫਲ ਦਰਸਨ ਭੇਖਤ ਗੀਤ
1: ਪਰਸਾ ਚੰਗਤ ਨਿਰਮਲ ਗੀਤ
0: ਭੇਟਤ ਸੰਗ ਰਾਮ ਗੁਣ ਕਾ ਰਵੈ
1: ਕੀਤਰ ਕੈ ਗਵੈ
0: ਸੁਨ ਕਰ ਬਚਨ ਕਰਨ ਆਘਾਨੇ ਪੂਰਾ ਗੁਰ ਅਖਿਓ ਜਾ ਕਾ ਮੰਤ੍ਰ
1: ਅੰਮ੍ਰਿਤ ਜਿਸ ਪੀਕੇ ਹੋਇ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਪਾਵੇ ਤਿਸ ਲੈ ਮਿਲਾਏ
0: ਜੇਬਾ ਏਕ ਉਸਤਤ ਅਨੇਕ
1: ਸਤਿਗੁਰ ਪੂਰਨ ਵਿਵੇਕ
0: ਕਾਹੂ ਬੋਲ ਨਾ ਪਹੁੰਚਤ ਪ੍ਰਾਨੀ
1: ਅਗਮ ਗੋਚਰ ਪ੍ਰਭ ਨਿਰਵਾਣੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਬਾਕੀ ਕੀਮਤ ਕਿਨੇ ਨਾ ਪਾਈ
0: ਅਨਿਕ ਭਗਤ ਬੰਧਨ ਨਿਤ ਕਰੇ
1: ਚਰਨ ਕਮਲ ਹਿਰਦੇ ਸਿਮਰੇ
0: ਸਦ ਬਲਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹ ਹਰ ਰਸ ਪਾਵਾ ਜਨ ਕੋਈ
1: ਅੰਮ੍ਰਿਤ ਪੀਵੇ ਅਮਰ ਸੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਜਾਕੇ ਮਨ ਪਰਦੇ ਉਤਾਸ
0: ਆਟ ਪਹਿਰ ਹਰ ਕਾ ਨਾਮ ਲੇ
1: ਸਚੁ ਦੇ ਸੇਵਕ ਕੋ ਦੇ
0: ਮੋਹ ਮਾਇਆ ਕੈ ਸੰਗ ਨਾ ਲੇ
1: ਮਨ ਮੈਂ ਰਾਖੇ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ ਤਮਾਹੇ ਠਾਂਡ ਵਰਤਾਈ ਜਨਮ ਮਰਨ ਕੇ ਮਿਟੇ ਅੰਧੇਸੇ ਬਹੁ ਚੂਕਾ ਨਿਰਭਉ ਹੋਏ ਬਸੇ ਜਿਸਕਾ ਸਾਥ ਤਿਨ ਕਿਰਪਾ ਧਾਰੀ ਥਿਤ ਪਾਈ ਚੂਕੇ ਭਰਮ ਗਵਨ ਨਿਰਗੁਣ ਆਪ ਸਰਗੁਣ ਪੀ ਓਹੀ ਆਪਣੇ ਚਿਰ ਤੇ ਪ੍ਰਭ ਆਪ ਬਣਾਏ ਹਰ ਬਿਨ ਦੂਜਾ ਨਾ ਹੀ ਕੋਏ ਓਤ ਪੋਤ ਰਵਿਆ ਰੂਪ ਰੰਗ ਰਚ ਰਚਨਾ ਆਪ

ਤਾਂ ਬੈਰ ਰੋ ਕੇ ਸਭ ਕਮਾਤ ਤਾਂ ਹਰਕ ਸੋਕੋ ਕਿਸੇ ਵਿਆਪਤ ਤਾਂ ਮੋਹ ਕਾਕੇ ਸੋਬਤ ਪਰਮ ਨਾਨਕ ਕਰਨੇ ਹਾਰ ਨ ਦੂਜਾ ਤਾਂ ਤਾਂ ਮੁਕਤੋ ਕਿਸ ਕੋ ਕਰੀ ਤਾਂ ਨਰਕ ਸੁਰ ਕੋ ਕੌਣ ਅਵਤਾਰ ਤਾਂ ਸੀ ਸਗਤ ਕਹੋ ਕਿਰਤਾਏ ਤਾਂ ਕਵਨ ਨਿਡਰ ਕਵਨ ਕਾ ਡਰ ਹੈ ਨਾਨਕ ਠਾਕੁਰ ਰਕਮ ਅਪਾਰ ਜਨਮ ਮਰਨ ਕੋ ਕਾ ਵਿਨਾਸ਼ਨ ਤਬ ਜਮਕੀ ਤ੍ਰਾਸ ਕੋ

mereka naik suara.

का सार संप्रताप उनकी शोभा बनी आपे रसभो

ਸਚ ਨਾਮ ਸੋਈ ਜਨ ਪਾਏ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

सा सा सिमरो गोविंद।

ਵਿਆਸ ਕੀ ਨਾਨਕ ਸਲਾਮਤ ਥੀ ਦੇ ਲੈਣੇ ਦੀ ਫਿਰ ਆਈਏ ਨਾਨਕਾ ਦੋਈ ਖੱਟੀਏ ਜੁਲੇ ਸੁ ਛਤ ਨਿਰੰਜਨੀ ਮਨ ਤਖ਼ਤ ਬੈਠਾ ਗੁਰ ਹਟੀਏ ਲੰਗਰ ਚਲੇ ਗੁਰ ਸ਼ਬਦ ਹਰ ਤੋਟਾ।

ਸਲਾਮੀ ਗੁਰੂ ਅੰਗਦ ਦੀ ਦੋਈ ਫਰੀ ਸੱਚ ਕਰਤੇ ਬੰਦਵਾਲੀ ਦਸੇ ਵੇ ਉਮਤ ਖੜੀ ਮਸ਼ਕਲੇ ਹੋਏ ਜੰਗਾਲੀ ਬਲਵੰਡ ਕਿਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਕਤੀਏ ਪਰਾਲੀ ਮਾਤਾ ਕਿਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਨਾਨਕ ਈਸਰ ਜਗਨਾਥ ਉਚਰਦੀ ਵੇਣ ਵਿਰ ਗਿਉਣ ਚੌਦੇ ਰਤਨ ਨਿਕਾਲੀਅਨ ਕਰ ਆਵਾਗੌਣ ਚਿਰ ਗਿਉਣ ਲੈਣੀ ਦਰਿਓ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ ਸਿੱਖਾਂ ਪੁੱਤਰਾਂ ਦੁੱਖ ਕੈ ਸਭ ਉਮਤ ਵੇਖੋ ਜੇ ਕਿਉਂ ਜਸ ਦੋਸਤਾਂ ਲੈਣਾ ਟਿਕਿਓ ਜਸ ਦੋਸਤਾਂ ਲੈਣਾ ਟਿਕਿਓਨ ਜਬ ਤੱਕ ਸੰਜਮ ਨਾਲ ਤੁਧ ਹੋਰ ਮਚ ਗਰੂਰ ਵਰੇ ਦਰਗੇ ਗੁਰੂ ਕੀ ਕੁਦਰਤੀ ਨੂਰ ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ।

ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਦਿਨ ਵਾਸਕ ਨੇਤਰ ਗਤਿਆ ਕਰ ਨਹੀਂ ਤਾਣ ਸਦੇ ਰਤਨ ਨਿਕਾਲੀਅਨ ਕੀਤੋਂ ਚਾਨਣ ਨਰਕ ਚੜਾਇਓ ਸਤਦਾ ਜਸੰਦਾ ਬਾਣ ਸਤੋਂ ਖੇਤ ਜਮਾਇਓ ਸਤੋ ਛਾਵਾਣ ਚਾਰੇ ਕੁੰਡਾ ਸੁਜਿਓ ਸਮਨ ਮੇ ਸ਼ਬਦ ਪ੍ਰਵਾਣ ਔਤਰਿਆ ਉਤਾਰ ਲੈ ਸੋ ਪੁਰਖ ਜਾਣ ਜਾਣੇ ਬਿਰਥਾ ਜੀ ਕੀ ਜਾਣੀ ਹੋ ਜਾਣ ਦਾਨ ਜੇ ਸਤਗੁਰ ਵਾਪਸੀ ਸੋ ਸਤੇ ਦਾਨ

ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਵ ਕਰ ਸੇ ਤੁਧ ਪਾਰ ਉਤਾਰਿਆ, ਲਾਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਦਾਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸ ਕ

ਸਤਿਗੁਰ ਕਾ ਜਿਵੇਂ ਚੰਦੋਆ ਉਗਵੜੋ ਤੇ ਆਪਣੋ ਚੌਚੱਕੀ ਕੀ।

ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬਖਸ਼ਣ ਹਾਰ ਬਖਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਤਾਰਨ ਤਰਨ ਕਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ, ਸਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ।

ਸਿੱਖ ਸੰਦੀ ਨੂਰੇ ਅਰਸੋਂ ਗੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹੋ।

ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਅਨਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 621 ਪਰ ਸੁਸ਼ੋਭਿਤ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਪੂਰੇ ਗੁਰੂ ਦੀ ਕਿਰਪਾ ਬਖਸ਼ਿਸ਼ ਦੀ ਪ੍ਰਾਪਤੀ ਤੋਂ ਉਪਰੰਤ ਜ਼ਿਕਰ ਕੀਤਾ ਹੈ ਕਿ ਉਸ ਅਕਾਲ ਪੁਰਖ ਨੇ ਸਾਰੀਆਂ ਲੋਚਾ ਇੱਛਾ ਜਿਹੜੀਆਂ ਹਨ ਉਹ ਪੂਰੀਆਂ ਕਰ ਦਿੱਤੀਆਂ ਹਨ। ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਅੱਜ ਦੇ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ 'ਤੇ ਜੋਤੀ ਜੋਤ ਸਮਾਏ ਸਨ। ਸਤਿਗੁਰੂ ਸਾਹਿਬ ਜੀ ਦਾ ਜੋਤੀ ਜੋਤ ਸੰਗਤਾਂ ਸ਼ਰਧਾ ਅਤੇ ਭਾਵਨਾ ਸਹਿਤ ਮਨਾ ਰਹੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

ਸਾਧ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਭੰਗ ਗੁਰਪ੍ਰਸਾਦਿ ਜਪ ਆਦਿ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਫਿਰ ਸਚਿਆਰਾ ਹੋਈ ਹੈ ਕਿ ਕੂੜਾ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ
1: ਕੋਏ
0: ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਸਾਜ ਕਰੇ ਤਨ

ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜਿਹੋ ਜਾਣਾ ਅੱਖਾ ਨਾਹੀ ਕਹਿਣਾ ਕਥਨਾ ਜਾਈ ਕੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ।

0: ਸਕੋਏ।
1: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ,
0: ਸਦਨ ਆਵੇ ਤਾਂ ਵਾਦ ਨਾ ਪੁੱਛੇ ਕੈ,
1: ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ,
0: ਨਿਰਗੁਣ ਗੁਣ ਕਹੇ ਗੁਰਮੰਤ ਆਗੁਲੇ,
1: ਤੇਹਾ ਕੋਈ ਨਾ ਸੁਝੇ ਜੇ ਤਿਸ

ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਤਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ।

ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਮੰਨੇ ਸੁਰ ਤੋਂ ਵਹਿ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸਿਤੀ ਸੰਬੰਧ।

0: ਤਬ ਸਾਉ ਇੱਕੋ ਕੁਆਉ ਤਿਸਤੇ ਹੋਏ ਲਖ ਦਰਿਆਉ
1: ਗੰਗਾ ਵਿਚਾਰ
0: ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਕਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਭਖ ਸਾਰ ਅਸੰਖ ਮੋਲ ਲਿਵਲਾਇ ਤਾਰ
1: ਗੰਗਾ ਵਿਚਾਰ
0: ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰ ਸਿਰ ਸੰਜੋਗ ਵਖਾਣ ਜੇਤਾ ਕੀਤਾ ਤੇਤਾ ਨਾਉ ਵਿਣਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਹਤੋਏ ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਾ

ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਿਤੇ ਮੰਗੇ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਅਦੁੱਖ ਭੁੱਖ ਸਦਮਾਰ, ਇਹ ਪੇਦਾ ਤਰੀ ਦਾ ਤਾਰ। ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੀਤੀਆ ਮੋਹਿ ਖਾਏ। ਜਿਸਨੂੰ ਬਖਸੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ।

ਆਖੇ ਹੀ ਸਰੇ ਆਖੇ ਸਿੱਧੇ ਆਖੇ ਕਿਤੇ ਕਿਤੇ ਬੁੱਧ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉੱਠ ਉੱਠ ਜਾਹੇ ਜਿਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਕਿਤੇ ਰਾਗ ਪ੍ਰਿਸਿਓ ਕਹੀਨ ਕਿਤੇ ਗਾਵ ਨਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਚ ਸਚੀ ਨਾਈ ਰੰਗੀ ਰੰਗੀ ਭੈਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵੱਜ ਨਾਦ ਸੰਯੋਗ ਵਿਯੋਗ ਦੋ ਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਹ

ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖ ਵੀਸ ਹੇ ਤ੍ਰਾਹਿ ਪਦ ਪਵੜਿਆ ਚੜਿਐ ਹੋਏ ਕੀਸ ਨਾਨਕ ਨਦਰੀ ਪਾਈਐ।

0: ਸੰਸਾਰ
1: ਜੇ ਸਤਿਗੁਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਰਤੀ ਰਤੀ ਵਾਰ ਬਵਨ ਪਾਣੀ ਅਗਨੀ ਪਾਤਾਲ
1: ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰ ਸਿੱਧਾ ਕੀ ਸੁਧ ਤਿਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਵੇ ਸਰਨਾਮ ਕਥੇ ਕਮ ਕਰਨਾ ਬਰਸਮਤ ਨਮਸਤਕ ਰੂਪੇ ਨਮਸਤਕ ਅਨੂਪੇ ਨਮਸਤਕ ਕਾਏ ਨਮਸਤਕ ਜਾਏ ਨਮਸਤਕ ਨਾਮੇ ਨਮਸਤਕ ਠਾਮੇ ਨਮਸਤਕ ਨਾਮੰ ਨਮਸਤਕ ਤਾਮੰ ਨਮਸਤਕ ਬਾਹੇ ਨਮਸਤਕ ਡਾਹੇ ਨਮਸਤਕ ਛੇਤੇ ਨਮਸਤਕ ਗਾਦੇ ਨਮਸਤਕ ਉਦਾਰੇ ਨਮਸਤਕ ਪਾਰੇ ਨਮਸਤਕ ਪੂਤੇ ਨਮਸਤਕ ਚੂਪੇ ਨਮਸਤਕ ਨਿਰਦੇਸੇ ਨਮਸਤਕ ਨਿਰਪੇਸੇ ਨਮਸਤਕ ਨਿਰਦਾਤੇ ਨਮਸਤਕ ਨਿਰਗਾਤੇ ਨਮਸਤਕ ਲੋਕੇ ਨਮਸਤਕ ਅਸ਼ੋਕੇ ਨਮਸਤਕ ਤ੍ਰਿਮਾਨੇ ਨਮਸਤਕ ਨਿਦਾਨੇ ਨਮਸਤਕ ਤ੍ਰਿਪਰਗੇ ਨਮਸਤਕ ਅਸਰਗੇ
1: ਨਮਸਤਕ ਰੰਗੇ ਨਮਸਤਕ ਪੰਗੇ ਨਮਸਤਕ ਲਾਸਰੇ ਨਮਸਤਕ ਨਿਰਾਸਰੇ ਨਮਸਤਕ ਮਜ

0: ਮਨੇ ਪ੍ਰਤੀਨ
1: ਲੋਕ ਜੋ ਦੇ ਕੇ ਬਿਖੇ ਜਗ ਜਾਪ ਹੀ ਜੈ ਜਾਪ ਪਰਮ ਰੂਪ ਨਿਤ ਮੂਰਤ ਪੂਰਨ ਪੁਰਖ ਪਾਰ ਕਾਲ ਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਅੰਗ ਰਾਗ ਨ ਰੰਗ ਜਾ ਕੇ ਜਾਤ ਪਾਤ ਨਾਮ ਆਪ ਰੂਪ ਮੇਕ ਅਨੁਸਤ ਏਕ ਪੁਰਖ ਦੂਤ।

ਸਤਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹੰਬਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ।

0: ਕਰਤਾ ਕੌਣ ਸੀ ਉਪਾ ਸੰਗਰ ਕੇਤਾ
1: ਸਗਰੀ ਸਿਸ਼ ਦਿਖਾਏ ਚੰਭ ਆਜ ਗਾਤ ਰੂਪ ਸੇ ਅੰਬ
0: ਸ਼ਮਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰ
1: ਦੂਸ਼ਿਤੇ ਉਠਵਤ ਉਤਪਾਤਾ ਸਕਲ

0: ਨਿਰੰਜਨ ਸਾਰਿਆ
1: ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ
0: ਨਾਨਕ ਇਹ ਅਨੰਦ ਹੈ ਅਨੰਦ ਗੁਰੂ ਤੇ ਜਾਣਿਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
0: ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਬੇਚਾਰੀਆ
1: ਇੱਕ ਭਰਮ ਭੁੱਲੇ ਫਿਰੇ

0: ਨਾਮ ਉੱਤਮ ਸੋ ਸੁਣੇ ਨਾਹੀ ਫਿਰੈ ਜਿਉਂ ਬਿਤਲਿਆ।
1: ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ।
0: ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਮੂਰਖੀ ਸੋਹੇ ਪਹੁੰਚੇ ਨਾਹੀ ਮਨਸਾ ਸਚ ਸਮਾਣੀ।
0: ਗਿਆਨ ਮਰ

ਵੱਡੀ ਵੱਡਾ ਅਪਾਰ ਤੇਰਾ ਮਰਤਬਾ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨਿ ਦਿਆ ਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਖ ਤੇਖ ਫਤਿਹ ਬਿਰਧ ਕੀ ਪਹਿਜ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ।

ਸੰਗਤਾਂ ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਹਨ। ਸਤਿਗੁਰੂ ਜੀ ਜਥਾ ਸ਼ਕਤ ਸੇਵਾਵਾਂ ਕਰ ਰਹੀਆਂ ਹਨ। ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸਤਿਗੁਰੂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਨਾਮ ਸਿਮਰਨ ਅਭਿਆਸ, ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਬੇਅੰਤ ਬਾਣੀਆਂ ਦੇ ਜਾਪ, ਨੌਵੇਂ ਪਾਤਸ਼ਾਹ ਜੀ ਆਪ ਜੀ ਦੇ ਸਲੋਕਾਂ ਦੇ ਜਾਪ ਹੋਏ, ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਤੋਂ, ਆਪ ਜੀ ਦੇ ਸਨਮੁਖ ਵਿਚਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਪਰਿਵਾਰ, ਸਰਦਾਰ ਮਨਿੰਦਰ ਸਿੰਘ, ਬੀਬੀ ਹਰਿੰਦਰ ਕੌਰ ਜੀ ਤਥਾ ਸਮੂਹ ਪਰਿਵਾਰ ਵੱਲੋਂ ਆਪਣੇ ਬੱਚੇ ਸਰਦਾਰ ਹਰਮਨ ਪ੍ਰੀਤ ਸਿੰਘ ਜੀ ਦੀ ਯਾਦ ਵਿੱਚ ਸਤਿਗੁਰੂ ਜੀ ਆਪ ਜੀ ਦੇ ਸਨਮੁੱਖ ਅਰਦਾਸ ਬੇਨਤੀ ਜੋਦੜੀ, ਸਤਿਗੁਰੂ ਜੀ ਕਿਰਪਾਲਤਾ ਕਰਨੀ, ਆਤਮਿਕ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ, ਸਮੂਹ ਪਰਿਵਾਰ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਸਿਹਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਸਤਿਗੁਰੂ ਕਿਰਪਾ ਕਰਨੀ, ਸਰਦਾਰ ਹਰਮਨ ਪ੍ਰੀਤ ਸਿੰਘ ਦੇ ਨਮਿਤ ਜੋ ਹਰਮਨ ਫਾਊਂਡੇਸ਼ਨ ਦੀਆਂ ਸੇਵਾਵਾਂ ਸਤਿਗੁਰੂ ਕਿਰਪਾਲਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਸ਼ੁਭ ਮਨੋ ਭਾਵਨਾਵਾਂ ਆਪ ਜੀ ਨੇ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਮਲਕੀਤ ਸਿੰਘ ਬਾਜਵਾ, ਆਪਣੀ ਧਰਮ ਸਮਤ ਸੁਪਤਨੀ ਗੁਰਮੀਤ ਕੌਰ ਬਾਜਵਾ ਦੇ ਜਨਮਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਅਸਥਾਨਾਂ 'ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਦੀ ਕਿਰਪਾ ਕਰਨੀ, ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ, ਆਪਸੀ ਪ੍ਰੇਮ ਇਤਫਾਕ ਬਖਸ਼ਣੇ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਰੋ ਕਿਰਪਾ ਸਤਿਗੁਰੂ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿਖਰਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਤੇ ਫਿਰ ਗਰਬਾਸ ਨਾਮ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ

ਵੀ ਹੈ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ।

ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ।

ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਿਨਾਸ

ਜਨ ਨਾਨਕ ਸੁਖ ਘਰ ਆਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਠ ਮਹੱਲਾ ਪੰਜਵਾ। ਗੁਰਪੁਰੈ ਕਿਰਪਾ ਧਾਰੀ, ਪ੍ਰਭਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਅਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮ ਕੀਤੀ, ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਦੇ ਰਹਿਣ। ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਰੂਪ ਦੇ ਵਿੱਚ, ਦੂਸਰੇ ਪਾਤਸ਼ਾਹ ਦੇ ਰੂਪ ਦੇ ਵਿੱਚ ਗੁਰਤਾ ਗੱਦੀ 'ਤੇ ਸੁਸ਼ੋਭਿਤ ਕਰਕੇ ਅੱਸੂ ਦੇ ਮਹੀਨੇ ਵਿੱਚ 1539 ਈਸਵੀ ਨੂੰ ਕਰਤਾਰਪੁਰ ਦੀ ਧਰਤੀ 'ਤੇ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਜਾਣਾ ਹੈ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ। ਆਪ ਜੀ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੁਖਮਨੀ ਸਾਹਿਬ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਜੀ ਹਾਜ਼ਰੀਆਂ ਭਰਿਆ ਕਰੋ। ਸਹਿਜ ਪਾਠ ਜੋ ਸੰਗਤੀ ਰੂਪ ਵਿੱਚ ਰੱਖੇ ਸਨ ਤਿਨ੍ਹਾਂ ਦੀ ਸੰਪੂਰਨਤਾ ਨੇੜੇ ਹੈ। ਆਪ ਜੀ ਜਿਨ੍ਹਾਂ ਨੇ ਅਜੇ ਤੱਕ ਹਾਜ਼ਰੀ ਨਹੀਂ ਭਰੀ ਹੈ ਉਹ ਜ਼ਰੂਰ ਹਾਜ਼ਰੀਆਂ ਲਵਾਉਣ ਦੀ ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ।

ਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਥ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ

ਭੈ ਵਿੱਚ ਪਵਣ ਵਹਿ ਸਦਭਾਉ, ਭੈ ਵਿੱਚ ਚੱਲੈ ਲੱਖ ਦਰਿਆਉ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਰੈ ਸਰ।

ਸੱਚਾ ਸਹਿ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿਸ ਮਿਲੇ ਸੱਚਾ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਸਤਿਗੁਰੂ ਜੀ ਕੀਰਤਨ ਜਸ ਬਖਸ਼ਣਾ, ਆਪ ਜੀ ਦੇ ਹਜ਼ੂਰ ਸੂਰਜ ਕਿਰਨ ਮਿਲੇ

ਦੇ ਦੇਣ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਰਤਾਰਪੁਰ ਦੀ ਧਰਤੀ 'ਤੇ ਜੋਤੀ ਜੋਤ ਸਮਾਏ ਆਪ ਜੀ ਦਾ ਜੋਤੀ ਜੋਤ ਦਿਵਸ ਸੰਗਤਾਂ ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਹਨ, ਜਥਾ ਸ਼ਕਤ ਸੇਵਾਵਾਂ ਕਰ ਰਹੀਆਂ ਹਨ। ਸਤਿਗੁਰੂ ਦੀ ਚੜ੍ਹਦੀ ਕਲਾ ਵਿੱਚ ਰੱਖਣਾ, ਆਪਣੇ ਸੇਵਕਾਂ ਨੂੰ ਤੰਦਰੁਸਤੀ ਦੀ ਦਾਤ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਸਰਦਾਰ ਦਲਬੀਰ ਸਿੰਘ ਬਾਜਵਾ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਕਿਰਪਾਲਤਾ ਕਰਨੀ, ਮਿਹਰਾਮਤ ਕਰਨੀ, ਆਪਣੇ ਦਰੋਂ ਘਰੋਂ ਨਾਮ ਸਿਮਰਨ ਅਭਿਆਸ ਬਖਸ਼ਣੇ। ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਮੂਰੇ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਸਨਾਨ ਗ੍ਰਹਿ ਆਏ

ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕ੍ਰਿਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ

ਜਨ ਨਾਨਕ ਸੁਖ ਘਰ ਆਇਆ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਠ ਮਹੱਲਾ ਪੰਜਵਾ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਅਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਪਰ, ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਿਠਾ ਕਰਕੇ, ਲਹਿਣੇ ਧਰਿਓ ਛੱਤ ਸੇਰ ਕਰ ਸਿਫਤੀ ਅੰਮ੍ਰਿਤ ਪੀਵਦਾ ਹੈ। ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤਖ਼ਤ ਪਰ ਬਿਰਾਜਮਾਨ ਕਰਕੇ, ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ 1539 ਈਸਵੀ ਵਿੱਚ ਕਰਤਾਰਪੁਰ ਦੀ ਧਰਤੀ ਉੱਪਰ ਜੋਤੀ ਜੋਤ ਸਮਾ ਗਏ। ਸਤਿਗੁਰੂ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਦੇ ਸੰਬੰਧ ਵਿੱਚ ਅੱਜ ਸ਼ਾਮ ਦੇ ਦੀਵਾਨ ਸਜਾਏ ਜਾਣਗੇ। ਆਪ ਜੀ ਨੇ ਕਿਰਪਾਲਤਾ ਕਰਨੀ, ਜ਼ਰੂਰ ਹਾਜ਼ਰੀਆਂ ਭਰਨੀਆਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਮਿਹਰਾਮਤ ਕਰਨ, ਕਿਰਪਾਲਤਾ ਕਰਨ। ਸਤਿਗੁਰੂ ਸਾਹਿਬ ਜੀ ਦੇ ਦਰਕਰ ਦੇ ਨਾਲ ਜਿੱਥੇ ਨੇਮ ਅਤੇ ਪ੍ਰੇਮ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਉੱਥੇ ਆਪਣੇ ਦਰਕਰ ਦੀਆਂ ਸੇਵਾਵਾਂ ਬਖਸ਼ਿਸ਼ ਕਰਦੇ ਰਹਿਣ। ਹਰ ਸ਼ਨੀਵਾਰ, ਹਰ ਐਤਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਵੇਰੇ 3 ਵਜੇ ਅੰਮ੍ਰਿਤ ਵੇਲੇ ਪ੍ਰਾਰੰਭ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ, ਸਤਿਗੁਰੂ ਕਿਰਪਾ ਕਰਨ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਮਾ ਸਲੋਕ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰ ਸੋਧ ਆਖਿਰ ਕਿਨੇ ਰਾਮ ਨਾਮ ਕੇ ਆਖਿਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾਵੈ ਕਾਂਖੀ ਏਕ ਦਰਸ ਤੁਹਾਰੋ ਨਾਨਕੁਨ ਸੰਗ ਮੋਹਿ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਨੰਦ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਭਲਾ ਸੇ ਸਿਮਰੈ ਜਨਾਬ ਸਿਮਰਾਏ ਨਾਨਕ ਤਾਂ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਤ ਮਾਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨ ਬੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ

0: से बे महताजे, प्रभ को सिमरै से सर्व के राजे, प्रभ को सिमरै से सुखवासी, प्रभ को सिमरै सदा बनासी, सिमरन ते लागे जनाप दयाला, नानक जन की मंगै रवाला, प्रभ को सिमरै से परपकारी, प्रभ को सिमरै तिनु सद बलिहारी, प्रभ को सिमरै से मुख सुहावै, प्रभ को सिमरै तिनु सुख बिहावै, प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन आनंद कनेरे, प्रभ को सिमरै बसे हनेरे, शांत कृपा ते अनदिन जाग, नानक सिमरन पूरे भाग, प्रभ कै सिमरन कार्ज पूरे, प्रभ कै सिमरन कबू ना झूरे, प्रभ कै सिमरन हर गुण बानी, प्रभ कै सिमरन सहसमानी, प्रभ कै सिमरन निश्चल आसन, प्रभ कै सिमरन कमल बिगासन, प्रभ कै सिमरन अनहद चुनकार, सुख प्रभ सिमरन कंत न पार, सिमरै से जन जिन को प्रमया, नानक तिन जन सरनी पया, हर सिमरन कर भगत प्रगटाए, हर सिमरन लग बेद पाए, हर सिमरन भय सिद जति दाते, हर सिमरन नी चौकुंट जाते, हर सिमरन धारी सब धरना, सिमर सिमर हर कारण करना, हर सिमरन कियो सगल कारा, हर सिमरन मैं आप निरंकारा, कर कृपा जिस आप बुझाया, नानक गुरमुख हर सिमरन तिन पाया, सलोक दीन दर्द दुख पंजना, कट कट नाथ अनाथ, शरण तो मारी आयो, नानक के प्रभ सात अष्टपदी, जय मात पिता सुत मीत न भाई, मनुहा नाम तेरे संग सहाई, जय महा प्यान दूत जम दलै, तह केवल नाम संग तेरे चलै, जय मुश्किल होवे अत भारी, हर को नाम खिन माहे उदारी, अनक पुनः चरण करत नहीं तरै, हर को नाम कोट पा पर हरै, गुरमुख नाम जप मन मेरे, नानक पावो सुख नेरे, सगल सिष्ट को राजा दुखिया, हर का नाम जपत हो सुखिया, लाख रोरी बंद ना परै, हर का नाम जपत निस्तरै, अनक माया रंग तिख ना बुझावै, हर का नाम जपत अगावै, जेह मार्ग ए जात केला, तह हर नाम संग होत सुहेला, ऐसा नामन सदा ध्याइयै, नानक गुरमुख परम गत पाइयै, छूटत नहीं कोट लख बाही, नाम जपत है पार पराही, अनक बिघन जय ऐसारे, हर का नाम तत्काल उदारै, अनक जोन जनमै मर जाम, नाम जपत पावै विश्राम, हो मै लामल कबू न धोवै, हर का नाम कोट पाप खोवै, ऐसा नाम जपो मन रंग, नानक पाइय साध के संग, जेह मार के गने जाए न कोसा, हर का नाम मुहा संग तोसा, जय पेंड मह अंध गुबारा, हर का नाम संग जियारा, जहां पंत तेरा को ना सियानू, हर का नाम तह नाल पुचानू, जय महा भ्यान तपत बहु काम, तय हर के नाम की तुम प्रचाम, जह त्रिका मन तुज करखै, तह नानक हर हर अमृत बरखै, भक्त जना की वर्तन नाम, संत जना कै मन विश्राम, हर का नाम दास की ओट, हर कै नाम उदरे जन कोट, हर जस करत संत दिन रात, हर हर औकद साध कमात, हर जन कै हर नाम निधान, पार ब्रह्म जन कीनो दान, मन तन रंग रते रंग एक, नानक जन कै बिरत विवेकै, हर का नाम जन को मुक्त जुगत, हर कै नाम जन को त्रिपत भुगत, हर का नाम जन का रूप रंग, हर नाम जपत कब परे न भंग, हर का नाम जन की वड्याई, हर के नाम जन सो बपाई, हर का नाम जन को भोग जोग, हर नाम जपत कछ नाही वियोग, जन राता हर नाम की सेवा, नानक पूजय हर हर देवा, हर हर जन कै माल खजीना, हर धन जन को आ प्रभ दीना, हर हर जन कै उट स्तानी, हर प्रताप जन अवर न जानी, ओत बोत जन हर असराते, सुन समाद नाम रसमाते, आठ पहर जन हर हर जपै, हर का भगत प्रगट नहीं छपै, हर की भगत मुक्त बह करै, नानक जन संकेते तरै, पार जाते हर को नाम काम धेन, हर हर गुण गाम, साबते उत्तम हर की कथा, नाम सुनत दर्द दुख लता, नाम की महिमा संत रिद बसै, संत प्रताप तुरत सब नसै, संत का संग बड़भागी पाई है, संत की सेवा नाम ते आई है, नाम तुल कश अवर न होए, नानक गुरमुख नाम पावे, जन कोए सलोक बहु शास्त्र बहु सिमरती, पेके सर्व टंडोल, पूजस नाही हर हरे नानक नाम अमोल अष्टपदी। जाप ताप ज्ञान सब ध्यान खट शास्त्र सिमरत बख्यान योग अभ्यास कर्म धर्म किरिया सगल त्याग बन मध्य फिरिया अनेक प्रकार किए बहु जतना पुन दान होमै बहु रतना शरीर कटाए होमै कराती बर्तनेम करे बहु भाती नहीं तुल राम नाम विचार नानक गुरमुख नाम जपी एक बार नौ खंड पृथ्वी फिरै चिर जीवै महा उदास तपिसर थीवै अगन माहे होमत प्राण कन कशव है बर भूम दान न्यौली कर्म करे बवासन जैन मार्ग संजमत साधन निमक निमक कर शरीर कटावै तो पी हो मैं मैल न जावै हर के नाम संसर कश नाहे नानक गुरमुख नाम जपत गत पाहे मन कामना तीर दे छुटे गर्भ गमाना मन ते हुटे सोच करे दिन सर रात मन की मैल न तनते जात इस देह को बहुत साधना करे मन ते कब हूं ना बिख्या टरे जल धोवे बो दे अनीत शुद्ध का होय काची पीत मन हर के नाम की महिमा ऊच नानक नाम मुद्रे पतित बहमूच बहुत स्याण जम का भाव व्यापै अनक जतन करत शन्ना त्रापै भेख अनेक अगन नहीं बूझै कोट भाव दरगै नहीं सीजै छूट सुनाही उब प्याल मोहे व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सह सुभाए चार पदार्थ जे को मांगै साजन की सेवा लागै जे को अपना दुख मिटावै हर हर नाम हृदय सदगावै जे को अपनी शोभा लोरै सा सांगे हो मैं शोरै जे को जन मरण ते डरै साध जना की सरनी परै जिस जन को प्रभ दर्स पिया सा नानक ता कै बल बल जासा सगल पुरख मैं पुरख प्रधान साध संग जाका मिटै अभिमान आपस को जो जाने नीचा सो गनिय सब ते उच्चा जाका मन हो सगल किरे ना हर हर नाम तिन घट घट चीना मन अपने ते बुरा मिटाना पेखै सगल सिष्ट साजना सुख दुख जन सम दिष्टेता नानक पाप नहीं लेपा निरतन को तन तेरो नाम निथावे को नाम तेरा ताओ निमाने को प्रभ तेरो मान सगल कटा को देवो दान करन करा बनहार स्वामी सगल कटा के अंतर जामी अपनी गत में जानो आपे आपन संग प्रभ राते तुमरी उस्त तुम ते हुए नान कबर न जान सकोए सर्व धर्म श्रेष्ठ धर्म हर को नाम जप निर्मल कर्म सगल किरिया में उत्तम किरिया सा संग दुर्मत मल हिरिया सगल उद्यम में उद्यम भला हर का नाम जपो जी सदा सगल बानी मैं अमृत बानी हर को जस सो रसन बकानी सगल तान ते उत्तम तान नानक जह कट बसे हर नाम सलोक निर्गुण आरे आने आ सो प्रभ सदा समाल जिनकी आ तिस जीत रख नानक निभि नाल अष्टपदी। रमैया के गुण चेत प्राणी कमन मूलते कमन दुष्तानी जिन तू सास वार शिंगारिया गर्भ अगन मैं जिन उबारिया बार व्यवस्था तुझे प्यारे दूध भर जो बन भोजन सुख सोध बिरध प्याओ पर साख सैन मुख प्याओ बैठ को दैन एह निर्गुण गुण कशु ना बूझै बख्श लियो तो नानक सी जय जय प्रसाद धारु पर सुख बसै सुत प्रात मीत बनता संग हसै जय प्रसाद पी वैशी तल जला सुखदाई पवन पाप का मुला जय प्रसाद भोग्य सबर सा सगल समग्री संग सात बसा नीने हस्त पाव कर नित रसना तिसे त्याग अवर संगरचना ऐसे दुख मूढ़ अंध व्यापै नानक काढ़ लिहो प्राभा पे आद अंत जो रखन हार तिस्यों प्रीत ना करे गवार जां की सेवा नवनित पावै ता स्यों मूढ़ा मन नहीं लावै जो ठाकुर सल सदा हजूरे ता को अंदा जान दूरे जा की टहल पावै दरगा मान तिसै बसारै मुग्ध जान सदा सदा हे भूलन हार नानक रखन हार पार तंत्या कौडी संग रचै साच छोड़ झूठ संग मचै जो छड़ना सो अस्थिर कर मानै जो होवन सो दूर परानै छोड़ जाय तिसका आश्रम करे संग सहाय तिस पर हरै चंदन लेप उतारै तोय गर्द विपरीत पसम संग होए अन्नकूप में पति दिपकराल नानक काढ़ रिहो प्रभ दयाल करतूत पशु की मानस जात लोक बिचारा करे दिन रात बाहर भेक अंतर मल माया शपस नाहीं कश करे छपाया ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾ ਗਲ ਪਾਤਰ ਕੈਸੇ ਤਰੇ ਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰਗੇ ਲਿਹੁੜ ਨਿਭਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਅਭੀ ਸੁਰ ਭੰਗ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੂੰ ਆਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੇ ਨਾ ਚੇਤ ਜੋ ਬੈਰਾਇ ਤਾਂ ਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨਹ ਮਨੇ ਪ੍ਰਤੀਤ ਕਾਲ ਨਾਵੈ ਮੂੜੈ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਨ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਅਨ ਸਵਾਏ ਨਾਨਕ ਕਹੂੰ ਨਾ ਸੀਜਈ ਬਿਨ ਨਾ ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਬੇਖੋਟ ਗਵਾਵੇ ਇੱਕ ਭੀ ਨਾ ਦੇ ਦਸ ਪੀਹਰ ਲੈ ਤੋ ਮੂੜਾ ਕਹੋ ਕਾਂ ਕਰੇ ਜਿਸ ਟਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾਂ ਕਹਿ ਮੱਲਾ ਗਾਬਰਾ ਮਿੱਠਾ ਸਰਬ ਸੂਖ ਤਾਹੂੰ ਮਨ ਬਿਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿੰਨ ਪਾਇਆ ਗੰਤ ਚਾਪਨੀ ਦੇ ਰਾਜ ਕਾਤ ਭੀਤ ਵਰਤੇ ਅਨੰਦੋਲਾਸ ਆਪਣੀ ਅਮਾਨ ਕਸ਼ ਬਹੁਰ ਸ਼ਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਵਸਤ ਤਿਸਾ ਗੈ ਰਾਖੈ ਪ੍ਰਭ ਕੀ ਅਗੈ ਮਾਨੈ ਮਾਤੈ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕ ਕਿਸ਼ਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਤਾਂ ਕੋ ਹੱਥ ਨਾ ਵੇਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸ਼ੁਭ ਅਸਤਰਾ ਮਿਥਿਆ ਰੰਗ ਸੰਗ ਮਾਇਆ ਭੇਖਸਤਾ ਮਿਥਿਆ ਧਰੁਵ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗਮਾਨ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨੇ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਕਤ ਪਰਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਬਾਸ ਲੇਥ ਵਿਕਾਰਾ ਬਿਨ ਬੂਝੈ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਧਕੀ ਆਰਜਾ ਸਾਚ ਬਿਨਾ ਕਹਿ ਹੋਵ ਸੁੱਚਾ ਬਿਰਤਾ ਨਾ ਬਿਨਾ ਤਾਂ ਆਨੰਦ ਮੁਕਾਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਮਿਰਤਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜੋ ਕਿਰਪਨ ਕਹਿ ਨਿਰਾਰਥ ਧਾਮ ਧਨ ਧਨ ਤੇਜਾਂ ਜੈ ਘਟ ਵਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਕੋ ਵਿਣ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂੰ ਭੀਨ ਅਵਰ ਉਪਦੇਸੈ ਆਪ ਨਾ ਕਰੇ ਆਪਤ ਜਾਪਤ ਜਨਮੈ ਮਰਿਆ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਕ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਪ੍ਰਭ ਸਭ ਜਾਣੇ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਣਪ ਸਗਲ ਤੇ ਰਹਿਤ ਸਭ ਕਰ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਤਾਂਤ ਨੰਦ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਟ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆ ਵਿਨਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਧਿਆ ਕਤਬ ਲਵਾਵੈ ਜਿਹ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਵੀਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਾਸੇਤੀ ਕਰ ਜਾਵੈ ਜਿਹ ਪ੍ਰਸਾਦ ਰੋਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਾਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸ਼ਭ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰੱਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠਤ ਸਤਿ ਸਹਿ ਧਿਆਈ ਤਿਸੈ ਧਿਆਏ ਜੋ ਇੱਕ ਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਣੇ ਕਰਨਾ ਜਿਹ ਪ੍ਰਸਾਦ ਵੇਖੇ ਬਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਵਸਨਾ ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇ ਸੱਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪਉ ਕਿਸ਼ੂ ਨਾ ਕਿਨਹੂ ਲਿਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕਿਨ ਕੈ ਕਸ਼ੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਕੋਤ ਸਾਧ ਕੈ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਕੈ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਇੱਕੋਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸ਼ੋਭਾ ਪ੍ਰਮਾਇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੇ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਾ ਕਤਹੂੰ ਧਾਵੈ ਸਾਧ ਸੰਗ ਸਿੱਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀ ਸਾਧੂ ਕੈ ਸਾਮਾ ਪਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬਿੰਗਾ ਪੈਰ ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੇ ਸੰਗ ਨਾਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਾਈ ਸਾਧ ਕੇ ਸੰਗ ਨਾ ਕਬ ਹੂੰ ਧਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧ ਕੇ ਸੰਗ ਕੁਲੁਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਈਹਾਂ ਉਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗਨਾ ਬਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਉਦਰੈ ਸਾਧ ਸੁਨ ਰਸੈ। ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੇ ਸੰਗ ਲੱਗੇ ਪ੍ਰਮਿਟਾ, ਸਾਧੂ ਕੇ ਸੰਗ ਘਟ ਕਰ ਡੀਟਾ, ਸਾਧ ਸੰਗ ਭੈ ਅਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾ ਸੁਣੇ ਤੇ ਤਬ ਕਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੁੱਚੀ, ਸਾਧ ਕੀ ਸ਼ੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਕ, ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਮਾਨ, ਬ੍ਰਹਮ ਗਿਆਨੀ ਕੈ ਧੀਰ ਏਕ ਜੁੰਬ ਸੋਦਾ, ਕੋ ਕੋ ਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗਨਾਉ, ਨਾਨਕ ਜੋ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ, ਜੈਸੇ ਤਾਰੂ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਬਿਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭੈ, ਨਾਨਕ ਜਿਨ ਭਰਾ ਬਾਪ ਕਰੇ। ਬ੍ਰਹਮ ਗਿਆਨੀ ਸਗਲ ਕਿਰੇ ਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਮਾਹਾ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਭਲਾ, ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਇੱਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ, ਬ੍ਰਹਮ ਗਿਆਨੀ ਇੱਕ ਸੰਗਹਿਤਾ, ਬ੍ਰਹਮ ਗਿਆਨੀ ਕੈ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪਰਾ ਬਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ। ਉਰਤਾਰੈ ਜੋ ਅੰਤਰਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਸ ਸਗਲ ਨਿਸਤਾਰੈ ਅਸ਼ਟਪਦੀ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਸ, ਭਰ ਤਰਿਆ ਰੂਪ ਨਾ ਪੇਖਿਆ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੁਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਪਰਸ, ਬੈਸ ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਹਿ ਕਰਮ ਤਿਸ ਵੈ ਸੁਨੁਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਬਰਾ ਨਾਮ ਜਪਾਵੈ ਨਾਨਕ ਹੋਵੈ ਸੁਨੁ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਵਿਸਨ ਪ੍ਰੀਤ ਹਰ ਕੇ ਚੰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾ ਰਸ ਪੀਵੈ ਉਸ ਪੰਡਿਤ ਕੈ ਉਪਦੇਹ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੇ ਸਤੂਲ ਚੌ ਵਰਣਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਛ ਪ੍ਰੇਤ ਮੁਗਤ ਪਾਤਰ ਕੋ ਤਾਰੈ ਸਬਰ ਸਰਬ ਰੋਕਾ ਔਕਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭੈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਰੰਤੈ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਕਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਟਾਓ ਜਿਤ ਜਿਤ ਘਰ ਰਾਖੇ ਤੈਸਾ ਤੇ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਪੁੰਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਔਚਾਰ ਬਿਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਬ੍ਰਹਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਾਵਿ ਕਾ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪਿਗ ਆਤਮ ਨਿਕੋਰ ਕਈ ਕੋਟ ਪਰ ਧਰਮ ਕੋ ਹਿਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਕੀ ਸਰਵ ਪਾਏ ਕਈ ਕੋਟ ਪਾਤਰ ਬਿਰਖ ਨਪਚਾਏ ਕਈ ਕੋਟ ਪਵਣ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਤੇ ਸੋਨ ਖੇਤਰ ਕਈ ਕੋਟ ਦੇਵ ਦਾਨਮ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੋਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਮ ਸਾਕਤ ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਰੀਮੇ ਸਵਰਨ ਥੀਵੇ ਕਈ ਕੋਟ ਜਖਰ ਕਿਨਰ ਪਸਾਜ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਜ ਸਭ ਤੇ ਹਨੇਰੈ ਸਭ ਉਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੂਨੀ ਫਿਰੈ ਕਈ ਕੋਟ ਬੈਠਤ ਹੀ ਕਾਏ ਕਈ ਕੋਟ ਘਾਲੇ ਤੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰੱਖੈ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਭਾਂਤ, ਪ੍ਰਭ ਦੇ ਹੋਏ ਪ੍ਰਮਾ ਸਮਾਤ, ਤਾਂ ਕਾਂਤ ਨਾ ਜਾਣੇ ਕੋਈ ਆਪੇ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪਰਗਾਸ, ਕਈ ਕੋਟ ਦੱਤ ਕੇ ਬੇਤੇ, ਸਦਾ ਨਿਹਾਰੇ ਕੋ ਨਿਤਰੇ, ਕਈ ਕੋਟ ਨਾਮ ਰਸ ਪੀਵੇ, ਅਮਰ ਭੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸਹਿ ਸਮਾਵੇ, ਆਪਣੇ ਜਨ ਕੋ ਸਾਹ ਸਾਹ ਸਮਾਰੇ, ਨਾਨਕੋਏ ਪਰਮੇਸ਼ਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਹੈ, ਜਲ ਤਲ ਮਹੀ ਅਲ ਸੋਏ ਅਸ਼ਟਪਦੀ, ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋ, ਖਿਨ ਮੈਂ ਤਾਪ ਤਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਬਾਰਾ, ਹੁਕਮੈ ਧਰ ਅਧਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ, ਹੁਕਮੈ ਊਚ ਨੀਚ ਵਿਹਾਰ, ਹੁਕਮੈ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ, ਪ੍ਰਭਾਵੈ ਮਨੁ ਗਤ ਪਾਵੈ, ਪ੍ਰਭਾਵੈ ਤਾਂ ਪਤ ਤਰਾਵੈ, ਪ੍ਰਭਾਵੈ ਬਿਨ ਸਾਸ ਤੇ ਰੱਖੈ, ਪ੍ਰਭਾਵੈ ਤਾਂ ਹਰ ਗੁਣ ਭਾਕੈ, ਪ੍ਰਭਾਵੈ ਤਾਂ ਪਤ ਉਧਾਰੈ, ਆਪ ਕਰੇ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਕੇ ਲੈ ਵਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾਵੈ, ਪ੍ਰਭਾਵੈ ਬਿਨ ਸਾਸ ਤੇ ਰੱਖੈ, ਪ੍ਰਭਾਵੈ ਤਾਂ ਹਰ ਗੁਣ ਭਾਕੈ, ਪ੍ਰਭਾਵੈ ਤਾਂ ਪਤਿਤ ਉਧਾਰੈ, ਆਪ ਕਰੇ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਕੇ ਲੈ ਵਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾਵੈ, ਕਹ ਮਾਨੁਕ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੇ, ਜੇ ਜਾਣਤ ਆਪ ਨਾ ਬਚੈ, ਪਰ ਮੈਂ ਭੁੱਲਾ ਦੈ ਦਸਤਾਵੈ, ਨਿਮਕ ਮਾਏ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੈ, ਕਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾਵੈ, ਤਿਸ ਤਤਕਾਲ ਤਹਿ ਤਿਸ ਪ੍ਰਗਟਾਵੈ, ਜਾਂ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਕਰੇ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾਪ ਬਣਾਈ, ਨਾਨਕ ਜੀਵੈ ਦੇਖ ਬੜਾਈ, ਇਸ ਕਾ ਬਲ ਨਾਹੀ ਸਹਾਤ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਪੁੰਤੀਓ, ਕਬੂ ਊਚ ਨੀਚ ਮੈਂ ਵਸੈ, ਕਬੂ ਸੋਗ ਹਰਕ ਰੰਗ ਹੱਸੈ, ਕਬੂ ਨਿੰਦ ਚਿੰਨ ਬਿਹਾਰ, ਕਬੂ ਓਵਕਾਸ਼ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬੂ ਨਿਰਤ ਕਰੇ ਬਭਾਤ, ਕਬੂ ਹੋਏ ਕਬੂ ਸੋਏ ਰਹਿ ਦਿਨ ਰਾਤ, ਕਬੂ ਮਹਾ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬਹਿ ਬਣ ਰਾਜਾ, ਕਬੂ ਬੈਘਾਰੀ ਨੀਚ ਕਾ ਸਾਜਾ, ਕਬੂ ਅਪ ਕੀਰਤਮੈ ਆਵੈ, ਕਬੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤੇ ਵੀ ਰਹਿ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜਿਉਂ ਸਵੰਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤੇ ਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬੂ ਸਾਧ ਸੰਗਤ ਇਹ ਭਾਵੈ, ਉਸ ਸਥਾਨ ਤੇ ਬਹੁਰ ਨਾਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸ਼ਰਾਮ, ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ, ਸੁਖੀ ਵਸੈ ਵਸਕੀਨੀ ਆਪ ਨਿਵਾਰਤਲੇ, ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋ ਵਸਵਾਨ, ਜੋ ਜਾਣੈ ਮੈਂ ਜੋਵਨ ਬੰਤ, ਸੋ ਹੋਵਤ ਵਿਸਟਾਕਾ ਜੰਤ, ਆਪਸ ਕੋ ਕਰਮੰਤ ਗਹਾਵੈ, ਜਨਮ ਮਰੈ ਬਹੁ ਜੂਨ ਪਰਮਾਵੈ, ਧਨ ਭੂਮਿਕਾ ਜੋ ਕਰੇ ਗਵਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤਰਨ ਸਮਾਨ ਕਛ ਸੰਗ ਨਾ ਜਾਵੈ, ਬਹੁ ਲਸਕਰ ਮਾਨ ਕੁਪਰ ਕਰੇ ਆਸ, ਬਲ ਪੀਤਰ ਤਾਂ ਕਾ ਹੋਏ ਬਿਨਾਸ, ਸਭ ਤੇ ਆਪ ਜਾਣੇ ਬਿਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸੇ ਨਾ ਵਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਕੁਵਾਰੀ, ਗੁਰਪ੍ਰਸਾਦ ਜਾਂ ਕਾ ਮਿਟੇ ਬਿਮਾਰ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਹੋਂ ਧਾਰੇ, ਸਰਮ ਪਾਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾਵੇ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝਤੇ ਕਛ ਹੋਏ, ਤਬ ਉਸ ਕੋ ਸੁਖ ਨਾਹੀਂ ਕੋਈ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀਂ ਚੇਤ, ਜਬ ਲਗ ਮੋਹ ਮਗਨ ਸਗਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਦੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੁਟੈ, ਸਹਿਸ ਕਟੇ ਲਾਕੋਟ ਧਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੈ ਕਰੇ, ਨਹਿ ਤ੍ਰਿਪਤਾਵੈ ਕਪ ਕਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਤੈ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨੇ ਹਾਰ, ਇਸ ਕੈ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੁਪਨੇ ਰੰਗ, ਸਭ ਤੇ ਦੂਰ ਸਭੂ ਕੇ ਸੰਗ, ਬੂਝੈ ਦੇਖੇ ਕਰੇ ਵਿਵੇਕ, ਆਪੇ ਏਕ ਆਪੇ ਅਨੇਕ, ਮਰੇ ਨਾ ਵਿਸੈ ਆਵੇ ਨਾ ਜਾਏ, ਨਾਨਕ ਸਦ ਹੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਆਪ ਕਿਨੋ ਆਪਨ ਵਿਸਤਾਰ, ਸਭ ਕਛ ਉਸਕਾਉ ਕਰਨੇ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਤਾਂ ਤਨੰਤਰ ਏਕੈ ਸੋਏ, ਆਪਣੇ ਚਲਤ ਆਪ ਕਰਨੇ ਹਾਰ, ਕੌਤ ਕਰੇ ਰੰਗ ਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਬਕਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੇ ਬਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ੍ਰਵਨ ਬਕਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ,
1: ਸੰਤ ਕੈ ਦੁੱਖ ਨ ਆਰਜਾ ਘਟੈ, ਸੰਤ ਕੈ ਦੁੱਖ ਨ ਜਮ ਤੇ ਨਹੀਂ ਛੁਟੈ, ਸੰਤ ਕੈ ਦੁੱਖ ਨ ਸੁਖ ਸਭ ਜਾਏ, ਸੰਤ ਕੈ ਦੁੱਖ ਨ ਨਰਕ ਮੈਂ ਪਾਏ, ਸੰਤ ਕੈ ਦੁੱਖ ਨ ਮਤ ਹੋਏ ਮਲੀਨ, ਸੰਤ ਕੈ ਦੁੱਖ ਨ ਸੋਭਾ ਤੇ ਹੀਨ, ਸੰਤ ਕੇ ਹੱਥੇ ਕੋ ਰਖੈ ਨਾ ਕੋਏ ਨਾ, ਸੰਤ ਕੈ ਦੁੱਖ ਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ, ਸੰਤ ਸੰਗ ਨਿੰਦਕ ਭੀ ਧਰੇ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗਜ ਲਵੈ, ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਕਤ ਜੋਨ ਕਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੁਛ ਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨ ਜਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ, ਸੰਤ ਕਾ ਨਿੰਦਕ ਮਹਾਤਾਏ, ਸੰਤ ਕਾ ਨਿੰਦਕ ਖਿੰਟਿਕ ਨਾ ਪਾਏ, ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖਿਆਰ ਦੇਨ, ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਈ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕਉ ਡਾਨ ਲੱਗ ਗਏ, ਸੰਤ ਕੇ ਦੁਖੀ ਕਉ ਸਭ ਤਿਆਗ ਗਏ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਉ ਨਾਹੀਂ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਬੀਜ ਤੇ ਜੁਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਧਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਦਰ ਤੇ ਥੋਤਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੀ ਹੀ ਖਾਏ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਲੇ ਵਿਵਹਾਰ, ਸੰਤ ਕਾ ਦੁਖੀ ਯੂੰ ਬਿਲਾਏ, ਜਿਉਂ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉਂ ਪਾਵਕ ਈ ਧਨ ਹੀ ਧਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਬਵਾੜ ਤਿਲਖੇਤ ਮਹਿੰਦ ਹੋਇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਤ ਮਿਥਿਆ ਕਹਿਤ, ਕੀਰਤਨੰਦਕ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ, ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕੈ ਦੁੱਖ ਨ ਤ੍ਰਿਸ਼ਟਾ ਕੋਈ, ਜੈਸਾ ਪਾਵੇ ਤੈਸਾ ਕੋਈ ਹੋਏ, ਪਇਆ ਕੀਰਤਨਾ ਮਿਟਾ ਕੋਈ, ਨਾਨਕ ਜਾਣੇ ਸੱਚਾ ਸੋਏ, ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੈ ਧਿਆਵੋ ਸਾਸ ਗਰਾਸ, ਸਭ ਕਚ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਕੇਲਾ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸੇ ਆਪ ਨਾਮ ਦੇ, ਬੜ ਭਾਗੀ ਨਾਨਕ ਜਨ ਸੇ ਸਲੋਕ, ਤਜੂ ਸਿਆਨਪ ਸੁਰਜਨੋ ਸਿਮਰੋ ਹਰਿ ਹਰਿ ਰਾਏ, ਏਕਾਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਉ ਜਾਏ, ਇਸ਼ਟਪਦੀ ਮਾਨੂ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਵੇਖੈ ਭਗਵਾਨ, ਜਿਸ ਕਹਿ ਦੀਆ ਰਹਿ ਅਗਾਏ ਬਹੁਰੋਂ ਤ੍ਰਿਸ਼ਨਾ ਲੈ ਕੇ ਆਏ, ਮਾਰੇ ਰੱਖੈ ਏਕੋ ਆਪ ਮਾਨੂ ਕਹਿ ਕੁਛ ਨਾਹੀ ਹਾਥ, ਤਿਸਕਾ ਹੁਕਮ ਬੁਝ ਸੁਖ ਹੋਏ, ਤਿਸਕਾ ਨਾਮ ਰਾ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਏ, ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਮਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰ ਗੈ ਨਾਨਕ ਉਚਲ ਮਥਾ, ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ ਸੇ, ਧਰਮੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਇਤੁਤ ਕੀ ਉਸੋ ਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਰਣ ਦਿਨ ਜਾਣਿਆ, ਗੁਰਪ੍ਰਸਾਦ ਆਪ ਨਾਮ ਸੁਜੈ ਤਿਸਕੇ ਜਾਣੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਵ ਰੋਗ ਤੇ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸ਼ਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਆ ਜਮ ਕੀ ਫਾਸਾ, ਪਾਰ ਬ੍ਰਹਮ ਕੇ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੋਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਉ ਕਿਸਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੋਲ, ਨੇ ਕਿ ਜਨਮੈ ਨੇ ਕਿਛ ਮਰੈ, ਆਪ ਅਨਚਲਤ ਆਪ ਹੀ ਕਰੈ, ਆਵਨ ਜਮਨ ਦ੍ਰਿਸ਼ਟਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗ ਦ੍ਰਿਸ਼ਥਾਪ ਥਾਪ, ਵਿਨਾਸੀ ਨਾਹੀ ਕਿਛ ਖੰਡ, ਧਾਰਨ ਤਾਰ ਰਹੋ ਬ੍ਰਹਿਮੰਡ, ਅਲਖ ਵੇ ਪੁਰਖ ਪ੍ਰਤਾਪ, ਆਪ ਜਪਾਇਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਬੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਾ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਿਟ ਭਾਗੈ, ਨਾਮ ਚਪਤ ਪਾਵੈ ਵਿਸ਼ਰਾਮ, ਨਾਨਕ ਤਿਨ ਪੁਰਖ ਕਾ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਿਸੈ ਹਰ ਸੰਗ, ਸਹਿਜ ਸੁਪਾਏ ਹੋਵੈ ਸੋ ਹੋਏ ਕਰਨੇ, ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜਿਤ ਸਮਾਏ ਸਮਾਏ, ਓਏ ਸੁਖ ਨਿਧਾਨ ਉਨਹੋ ਬਣਿ ਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਿਹਾਰ, ਜਾਂ ਕੈ ਸਿਵਰਨ ਉਦਰਿਐ ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਢ ਨਿਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀਂ, ਰੇ ਮਨ ਮੇਰੀ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਨ ਕੀ ਆ ਕਛੂ ਨਾ ਹੋਏ, ਜਿਸ ਪ੍ਰਾਣੇ ਲੋਚੈ ਕੋਏ, ਤਿਸ ਬਿਨ ਨਾਹੀਂ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀਂ ਮੋਹੇ, ਪ੍ਰਭ ਕੀ ਜੋ ਸਗਲ ਘੱਟ ਸੋ ਹੈ, ਧਨਵੰਤਾ ਹੋਏ ਕਿਆ ਕੋ ਕਰ ਬਹਿ ਜਾ, ਸਭ ਕਿਛ ਤਿਸਕਾ ਦੀ ਆਦਰ ਪੈ, ਅਤ ਸੂਰਾ ਜੀ ਕਹੂ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੀ ਕੋ ਹੋਏ ਬਹਿ ਦਾ ਤਾਰ, ਤਿਸ ਦੀਨ ਹਰ ਜਾਣੇ ਕਾ ਵਾਰ, ਜਿਸ ਗੁਰਪ੍ਰਸਾਦ ਉੱਟੈ ਹੋ ਰੋਗ, ਨਾਨਕ ਸੋਜਨ ਸਦਾ ਰੋਗ, ਜਿਉ ਮੰਦਰ ਕਉ ਥਾਮੈ ਥਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ, ਜਿਉ ਪਾਖਾਣ ਨਾਭ ਚੜ੍ਹਤਰੈ, ਪ੍ਰਾਣੀ ਗੁਰ ਚਰਨ ਲਖਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖਮਾਨ ਹੋਏ ਵਿਕਾਸ, ਜਿਉ ਮਹਾਂਧਿਆਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲਜੋਤ ਪ੍ਰਗਟਾਵੇ, ਤਿਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰ ਕਾਹੇ ਵਿਰਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵ ਨਿਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ, ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹਿ ਫਿਰੈ ਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਰਸਲੋ ਬਿਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੀਤੀ ਕਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਗਜਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖੋ ਜਲ ਹਰਦਰ ਗੈ ਸੋਏ, ਏ ਵਾ ਪਾਰ ਵਿਰਲਾ ਵਾ ਪਾਰੇ ਨਾਨਕ ਤਾਂ ਕਹਿ ਸਦ ਬਲਿਹਾਰੇ ਚਰਨ ਸਾਧਕੇ ਧੋਈ ਧੋਈ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਤ ਸਿਵਾ ਵਿਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਿਕ ਬਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਈ ਸੰਤੈ ਦਰਿਆ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਬਲਨਹਾਰ ਭੁੱਖੇ ਕਉ ਦੇਵਤ ਆਧਾਰ ਸਰਵ ਨਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਹੋ ਕਰਨੈ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਹੀ ਕਰਨੀ ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀ ਤਿਸ ਜਨਿਆ ਮੈਂ ਹਰ ਪ੍ਰਭਚੀਤ ਭਗਤ ਭਗਤ ਸੁਣੀਐ ਤੇ ਲੋਏ ਜਾ ਕੇ ਹਿਰਦੈ ਏਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸਚ ਵਰਤੇ ਸਚ ਆਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੇਰਾ ਆਗਮਾ ਨੂੰ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੈ ਨਾ ਹੀ ਕਿਛ ਕੋਏ ਸਰਵ ਨਿਰੰਤਰੇ ਖੁਸ਼ ਹੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਹੈ ਮਨ ਇਹੋ ਅਨਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾ ਕਾ ਨੇ ਤ੍ਰਿਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਤ ਜਾ ਕਹਿ ਸਰਬ ਥੋਕ ਸੁਣੀਏ ਕਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਹੈ ਸਕਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਕਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਧਿਆ ਵੈਸੇ ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਮੇਰੇ ਫਰਿਆ ਮੈਂ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਭੇਕਰੇ ਇੱਕ ਰੰਗ ਨਾਨਾ ਵਿਦ ਕਿਨੋ ਵਿਸਤਾਰ ਪ੍ਰਭ ਨਾਸੀ ਅਕੰਕਾਰ ਨਾਨਾ ਚਲਤ ਕਰੇ ਖਿਰ ਮਾਹੇ ਪੂਰ ਰਿਹੋ ਪੂਰਨ ਸਮਠਾਏ ਨਾਨਾ ਵਿਦ ਕਰਵੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਘੜ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀ ਮੈਂ ਨਾਨਕ ਹਰ ਨਾਉ ਨਾਮ ਕੇ ਧਾਰੇ ਸਕਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲਾਕਾਰ ਨਾਮ ਕੇ ਧਾਰੇ ਪੂਰੀ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ਼ਰਵਨ ਕਰ ਕਿਰਪਾ ਜਿਸ ਨੂੰ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਦੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੇ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭਕਾ ਸੁਖਦਾਇ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜੰਜਾ ਕਰੇ ਦੈ ਪ੍ਰਵੇ ਸਤ ਨਿਰਤ ਪੂਜੈ ਜੈ ਕੋਏ ਨਾਮ ਜਪਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਜੈ ਆਇਆ ਸਵਾਦ ਪ੍ਰਭ ਕੇ ਰੰਗ ਰਾਚਨ ਰਹੇ ਪਰ ਗੁਰ ਕੇ ਬਚਨ ਪਦਾਰਥ ਲਏ ਹੋਏ ਦਾਤੇ ਦੋ ਕਾਟ ਨਖਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਭਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੀਕਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਚ ਅਸੁੰਧਾ ਬੋਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾਂ ਕਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਸਮਨ ਪ੍ਰਗਟਾਇਆ ਭੈ ਤੇ ਨਿਰਭ ਹੋਏ ਵਿਸਾਨਾ ਜਿਸ ਤੇ ਵਜੇ ਤਸਮਾਏ ਸਮਾਨਾ ਬਸ ਸਮਾਏ ਲੇ ਬਸ ਗੜਾਈ ਤਾਂ ਕੋ ਭਿੰਨਾ ਕਹਿਣਾ ਜਾਏ ਬੂਜੇ ਬੁਜਨਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆ ਗਿਆ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੇਤ ਠਾਕੁਰ ਕਉ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨਹਾਰਾ ਸੇਵਕ ਹੀ ਰਾਖੈ ਨਿਰੰਕਾਰਾ ਸੋ ਸੇਵਕ ਜਿਸਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਤ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਦਮਕ ਕਦਮਤ ਤਾਂ ਕੀ ਗਦਮਤ ਕੋਈ ਨਾ ਲਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿਕਲ ਰੱਖੈ ਭਸਮ ਕਰੈ ਲਸਕਰ ਕੋਟਲਾ ਕੈ ਨਿਸਕਾਸਨ ਕਾਢਤ ਆਪ ਤਾਂ ਕੋ ਰੱਖਤ ਦੇ ਕਰ ਹੱਥ ਮਾਨਸ ਯਤਨ ਕਰਤ ਪਉ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨ ਰੱਖੈ ਅਵਰ ਨ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੀ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਰੱਖ ਬਡਾਣੀ ਵਾਰ ਵਾਰ ਵਾਰ ਪ੍ਰਭ ਜਪੀ ਅਪੀ ਅੰਮ੍ਰਿਤ ਹੇਮੰਤ ਤੰਤਰ ਪੀਐ ਨਾਮ ਰਤਨਜਨ ਗੁਰਮੁਖ ਪਾਇਆ ਤਿਸਕੇ ਛਬ ਨਾਹੀ ਦੁਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸੁਮਾਨੇ ਉਠਦ ਬੈਠਤ ਸੁਭਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬੰਧ ਨਿਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰ ਹੈ ਸੁਮਾਏ ਜੂਹੋ ਆਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਇੱਕ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਾਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵੇ ਤਿਸਕੇ ਦਰ ਸਭ ਭਾਵ ਮਿਟਾਵੇ ਅਵਰ ਸਿਆਨ ਸਗਲੀ ਚਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੁਜ ਹੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿਖਿ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵੋ ਕਉ ਗੁਰਸਦਾ ਦਿਆਲ ਸਿੱਖੀ ਗੁਰ ਦੁਰਮਾਤਮਾ ਲਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਦਾਂਦੇ ਗੁਰ ਕਾ ਸਿੱਖ ਵਿਡਭਾਗੀ ਹੇ ਸਤਿਗੁਰ ਸਿੱਖਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖਾਓ ਜੀ ਨਾਲ ਸਮਾਰੈ ਗੁਰ ਕਹਿ ਕਰੈ ਸੇਵਕ ਜੂ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਿੱਖੋ ਕਰ ਕਛ ਨਾ ਜਨਾਵੈ ਹਰ ਖਾ ਨਾਮ ਹਿਰਦੈ ਸਤਿਆਵੈ ਮਨ ਵਿਚੈ ਸਤਿਗੁਰ ਕਹਿ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜੁ ਸਾਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਸਿਰਦੈ ਹਰ ਨਾਉ ਅਨਕ ਵਾਰ ਗੁਰ ਕਉ ਬਲ ਜਾਓ ਸਰਵਧਾਨ ਜੀ ਕਾ ਦਾਤਾ ਆਠ ਪਹਿਰ ਭਾਰ ਬ੍ਰਹਮ ਰੰਗਰਾਤਾ ਬ੍ਰਹਮੈ ਜਨ ਜਨ ਮੈਂ ਭਾਰ ਮੇ ਕੈਬ ਨਹੀਂ ਕਛ ਭਰਮ ਸਹਿਜ ਜਨਮ ਲਿਆ ਨਾ ਜਾਈਏ ਨਾਨਕ ਕੈਸਾ ਗੁਰ ਵਿਡਭਾਗੀ ਪਾਏ ਸਫਲ ਦਰਸ਼ਨ ਭੇਖਤ ਪੁਨੀਤ ਪ੍ਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਭਾਰ ਬ੍ਰਹਮ ਕੀਦਰ ਕਹਿ ਕਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤਿਆਨੇ ਪੂਰਾ ਗੁਰ ਖਿਉ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖਾ ਹੋਏ ਸਾਧ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤਿਸ ਲਏ ਮਿਲਾਏ ਜੇ ਬਾਏ ਕੁ ਸਤਨੇਕ ਸਤਿਪੁਰਖ ਪੂਰਨ ਬਿਵੇਕ ਕਾਹੂ ਬੋਲ ਨਾ ਪਹੁੰਚਤ ਬਰਾਨੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨਹਿ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੈ ਚੰਨ ਕਮਲ ਹਿਰਦੈ ਸਿਮਰੈ ਸਤਿਵਰੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ ਇਹ ਹਾਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਹੇ ਉਸ ਪੁਰਖਾ ਨਾ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ੇ ਮਕਾਉ ਦੇ ਮੂੰਹ ਮਾਇਆ ਕਹਿ ਸੰਗ ਨਾ ਲੇ ਮਨ ਮਹਿ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅੰਤ ਪਿਆ ਦੁੱਖ ਨਾਠੇ ਭਾਈ ਜਨ ਮਰਨ ਕੇ ਮਿਟੇਨ ਦੇ ਸੇ ਸਾਧੂ ਕੇ ਪੂਰਨ ਉਪਦੇਸ਼ੇ ਪਾਉ ਚੁਕਾ ਨਰ ਪਾਉ ਹੋਏ ਬਸੇ ਸਗਲ ਪਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸਿੰਘ ਜਪਨਾਮ ਮੁਰਾਰੇ ਤਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣਾਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਕਲੇ ਮੋਹੇ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਕਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਕਿਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਬਰ ਪਾਪ ਸਮੇਤ ਵਿਸਾਰੋ ਚਰਨ ਕਮਲ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਾ ਦੜਕਾ ਕਹੋ ਨਾਮ ਹਰ ਵਤ ਇਹ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਰਨ ਬਲਵੰਤ ਏਕ ਆਸ ਰੱਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੋ ਨਿਤ ਬਾਛੈ ਮੇਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰ ਰੀਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਭਾਵੇ ਰੋਗ ਨਾ ਜਾਏ ਰੋਗ ਮਿਟੇ ਰਬ ਕਦ ਲਾਏ ਸਰ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰ ਗੈ ਪ੍ਰਵਾਨ ਮਨ ਪ੍ਰਭੂ ਦੋ ਹਰ ਕੈ ਨਾਏ ਦੈ ਦਿਸਾਵ ਤੇ ਆ ਬੈਠਾਏ ਤਾਂ ਖੁਬ ਗੰਨਾ ਲਾਗੈ ਕੋਈ ਜਾ ਕਰਦੈ ਬਸੈ ਹਰ ਸੋਏ ਕਲਤਾ ਤੇ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਮਿਰੈ ਸੋ ਕਾ ਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵੀ ਔਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਵਰ ਪ੍ਰਾਨ ਉਧਾਰ ਅਨਕੋ ਭਾਵਨਾ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਚਤ ਨਾਨਕ ਫਲ ਪਾਏ ਸੰਗ ਨਾ ਚਾਲਿਸ ਤੇਰੇ ਤੇ ਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸਵਤ ਮਿਤ ਕੁਟੰਬਰ ਬੰਤਾ ਇੰਤੇ ਕਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮ ਛੁਟਕਾਰ ਆਸ ਹਾਸੀ